0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਬੱਚਿਆਂ ਨੂੰ ਬੇਨਤੀ ਹੈ ਵੀ ਅੱਗੇ ਆ ਕੇ ਬਹਿ ਜਾਓ। ਵਾਹਿਗੁਰੂ, ਆਪਾਂ 2 ਮਿੰਟ ਸਿਮਰਨ ਕਰ ਲਈਏ ਜੀ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਸਾਰੇ ਅੱਖਾਂ ਬੰਦ ਕਰਕੇ, ਕੀਪ ਯੂਰ ਆਈਜ਼ ਕਲੋਜ਼, ਚੌਂਕੜੀ ਮਾਰ ਕੇ ਧਿਆਨ ਨਾਲ ਲਿਸਨ ਟੂ ਦ ਵਰਡ ਦੈਟ ਵੀ ਆਰ ਸੇਇੰਗ ਐਜ਼ ਯੂ ਸੇ ਇਟ, ਯਾ ਲਿਸਨ ਟੂ ਇਟ ਐਂਡ ਸੇ ਇਟ ਐਟ ਦ ਸੇਮ ਟਾਈਮ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਆਮ ਸ਼ੋਰ ਯੂ ਗਾਇਸ ਕੈਨ ਡੂ ਇਟ ਅ ਲਿਟਲ ਬਿਟ ਲਾਊਡਰ ਦੈਨ ਦਿਸ, ਰਾਈਟ? I'm 100% sure. That's so soft, I can barely hear you guys. So let's go. Full, I want you to josh nal bolna sareyane for only two more minutes, right? Then we'll get started. We're just waiting for everyone else to slowly trickle in, yeah? All right. Sare akha band karke appa dhyan karke simran vaheguru da simran karna, all right? And as loud as you can, okay? Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru.
1: Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru. Vaheguru.
2: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਪਤਾ ਹੈ ਜਿਹੜਾ ਤੁਸੀਂ ਨਾਮ ਜਿਹੜਾ ਪਾਵਨ ਨਾਮ ਆਪਣੀ ਜਿਹਵਾ ਤੋਂ ਬੋਲ ਰਹੇ ਸੀ, ਯੂ ਆਰ ਰਿਪੀਟਿੰਗ ਦ ਨੇਮ ਆਫ ਅਕਾਲ ਪੁਰਖ, ਹੈ ਨਾ। ਡੂ ਯੂ ਨੋ ਦ ਬੈਨੀਫਿਟ ਆਫ ਐਕਚੁਅਲੀ ਡੂਇੰਗ ਸਿਮਰਨ? ਯੈਸ, ਗੈਟਸ ਕਲੋਜ਼ਰ ਟੂ ਗੁਰੂ ਜੀ, ਬਟ ਹਾਓ ਡਜ਼ ਇਟ ਡੂ ਦੈਟ? Do you know Guru Nanak Sahib has put the power in this name? It starts to cleanse your mind. Toda dil andaron saaf hona shuru hunda hai. Jehde swere uth ke roz simran karde ne, unhan di personalities are better than people who don't. Why? It's because simran has the ability. Naam sabna hoye daru. Simran has the ability. It's the medicine of mind. Kiyega? It works as medicine. Just if you have a headache, right? I have a bit of headache today, so I'm going to take some Panadol and fix it. Similarly, your mind has lot of influence of Maya, of negativity, of thoughts which take you away from being a proper person, being a nice person. So, oh thoughts no, oh jadi khiche Maya di khiche jinnu keh sakde ho ki it takes you away from Guruji and destroys you, that's where Simran comes in and it puts its power in it. So it cleanses your mind and creates love for Akal Purakh. Apne aap automatic hunda hai. Jado mind clean hunda hai, usto baad second cheez ki hundi hai? Tuhanu Vaheguru Ji naal pyaar paina shuru ho gaya. This is apne mom dad nu pyaar karde ho. Same love you start feeling for Vaheguru Ji, who is the mother and father of all, even your mother and father. So that's the benefit of doing Simran. So that's why Simran vich sara kuch paatshah ji ne ede vich taakat paayi hoi hai, which is so beneficial for us. So that's why jadon Simran karna hai, you have to focus your mind and do Simran with you know, paavna ki hundi hai? Devotion, love, connectivity. Okay? So that's the benefit of what you were just doing. Now we are going to, it's just about 5 minutes. ਤੁਹਾਡੇ ਵਿੱਚੋਂ ਕਿਹੜਾ ਬੱਚਾ ਜਿਹੜਾ ਖੜਾ ਹੋ ਕੇ ਕੈਂਪ ਦੀ ਸ਼ੁਰੂਆਤ ਵਾਸਤੇ ਅਰਦਾਸ ਕਰੇਗਾ? Anybody who does ਅਰਦਾਸ at home can do it here. ਮੈਂ otherwise I'll have to pick someone. I'll start picking up people. So you don't need to be scared, it's no big thing. Haanji, tusi karoge? Haanji, aajo. Shabash. But then next time, you, everybody should say, I want to do Ardaas to Guru Sahib. Ardaas is the ultimate thing which blesses a person. Guru Sahib nu jitho tusi kuch khade ho ke Ardaas karde ho, you are actually asking him for blessing, and which definitely comes through. ठीक है? चलो सारे जने अरदास करिए, शुरुआत करिए, then we will divide the groups, and then वाहेगुरु जी का खालसा, वाहेगुरु जी की फतेह, तू ठाकुर तू

ਬੋਲੋ ਜੀ ਵਾਹਿਗੁਰੂ। ਅਰਦਾਸ ਏਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗੌਤੀ ਜੀ ਸਹਾਇ ਵਾਰ। ਸ਼੍ਰੀ ਭਗੌਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗੌਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਪ੍ਰਿਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ। ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੀਐ ਕਰਨੋ ਨਿਧਿਆ ਵੈ ਧਾਏ। ਸਭ ਥਾਈਂ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਸਭ ਥਾਈਂ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਤਰਕੇ। ਬੋਲੋ ਜੀ। ਪੰਜਾਂ ਪਿਆਰਿਆ ਚੌਹਾ ਸਾਹਿਬਜ਼ਾਦਿਆ ਚਾਲਿਆ ਮੁਕਤਿਆ ਹੱਠੀਆ ਜਪੀਆ ਤਪੀਆ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ। ਦੇਗ ਚਲਾਈ ਤੇਗ ਵਾਹੀ ਦੇਗ ਸੁਣ ਕੇ ਅਣਡਿੱਠ ਕੀਤਾ। ਤਿਨ੍ਹਾਂ ਪਿਆਰਿਆ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਤਰਕੇ। ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ। ਬੰਦ ਬੰਦ ਕਟਵਾਏ ਖੋਪੜੀਆਂ ਲੋਹਾਈਆ ਚੜਖੜੀਆਂ ਤੇ ਚਰੇ। ਤਨ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸਾ ਸੰਗ ਨਿਭਾਹੀ। ਤਿਨ੍ਹਾਂ ਦੀ ਕਮਾਈ ਦਾ ਧਿਆਨ ਤਰਕੇ। ਬੋਲੋ ਜੀ। ਪੰਜਾਂ ਤਖਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ। ਬੋਲੋ ਜੀ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ।

ਜਿਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ। ਦੇਗ ਦੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਪਾਲੇ। ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹਾ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੀ ਅਟਲ, ਧਰਮ ਕਾ ਜੈਕਾਰ। ਬੋਲੋ ਜੀ ਸਿੱਖਾਂ ਦਾ ਮਨ ਨੀਵਾ, ਮਤ ਉੱਚੀ, ਮਤ ਪਥ ਦੇ ਰਾਖੇ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਹਜ਼ੂਰ ਹਜ਼ੂਰ ਪਹਿਲੇ ਦਿਨ ਦੀ ਕੈਂਪ ਦੀ ਸ਼ੁਰੂਆਤ ਹੈ ਜੀ। ਵਾਹਿਗੁਰੂ ਜੀ ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਬਾਣੀ ਅਤੇ ਬਾਣੀ ਨਾਲ ਪਿਆਰ ਪਾਉਣਾ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ਼ ਕਰਨੀ, ਸਰਬਾਤੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਜਿਨ੍ਹਾਂ ਦੇ ਮਿਲਿਆ ਆਪ ਜੀ ਦਾ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

Okay.

0: ਵਾਹਿਗੁਰੂ। ਵੀਰ ਜੀ ਨੇ ਬੜੀ ਪਿਆਰੀ ਸਾਖੀ ਸੁਣਾਈ ਹੈ, ਬੀਬੀ ਬਸੰਤ ਕੌਰ, ਬਸੰਤ ਕੌਰ ਜੀ, ਕਿਸ ਤਰ੍ਹਾਂ ਸਿਮਰਨ ਦੀ ਤਾਕਤ ਨਾਲ ਉਹਨਾਂ ਨੇ ਜਿਹੜਾ ਉਹ ਮੁਗਲ ਸਲਤਨਤ ਦਾ ਜਿਹੜਾ ਵਜ਼ੀਰ ਸੀ ਉਹਨੂੰ ਕਿਸ ਤਰ੍ਹਾਂ ਹਰਾਤਾ, ਕਿਸ ਤਰ੍ਹਾਂ ਉਹਨੂੰ ਉਹਦੀ ਬੀਬੀ ਜੀ ਦੀ ਗੱਲ ਵੀ ਮੰਨੀ ਪਈ ਅਤੇ ਬਾਅਦ ਵਿੱਚ ਮੁਰੀਦ ਹੋ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕੋਲ ਵੀ ਪਹੁੰਚ ਗਿਆ। ਬੰਦਗੀ ਦਾ ਨਾਮ ਸਿਮਰਨ ਦਾ ਇਹੀ ਲਾਹਾ ਹੈ। ਸੋ ਬੱਚੇ ਹੁਣ ਜਿਹੜੀ ਸੈਕਿੰਡ ਕਲਾਸ ਹੈ ਉਹ ਨਿਊ ਮੇਰੇ ਖਿਆਲ ਵਿੱਚ ਜਿਹੜੇ ਛੋਟੇ ਬੱਚੇ ਨੇ ਸੱਤ ਸਾਲ ਤੱਕ ਦੇ ਉਮਰ ਦੇ ਉਹ ਪਿੱਛੇ ਨਵੇਂ ਹਾਲ 'ਚ ਜਾਣਗੇ। ਸੈਕਿੰਡ ਗਰੁੱਪ ਜਿਹੜਾ ਹੈ ਉਹ ਗੱਤਕੇ ਵਾਸਤੇ ਜਾਏਗਾ, ਵਿਚ ਇਜ਼ 8 to 12। 8 to 12 ਜਿੰਨੇ ਬੱਚੇ ਨੇ ਖੜ੍ਹੇ ਹੋ ਜਾਓ, 8 ਸਾਲ ਤੋਂ 12 ਸਾਲ ਦੇ, ਉਹ ਗੱਤਕੇ ਵਾਸਤੇ ਯੂ ਕੈਨ ਪ੍ਰੋਸੀਡ ਟੂ ਗੱਤਕਾ। ਐਂਡ ਜਿਹੜੇ 13+ ਸਟੇ ਇਨ ਦਰਬਾਰ ਹਾਲ, ਤੁਹਾਡੇ ਦੋ ਇਕੱਠੀਆਂ ਕਲਾਸਿਸ ਲੱਗਦੀਆਂ ਨੇ ਅਤੇ ਵੀਰ ਜੀ ਕਰਨ ਸਿੰਘ ਜੀ ਹੁਣ ਤੁਹਾਡੀ 13+ ਦੀ ਕਲਾਸ ਆਉਣਗੇ। 8 to 12 ਪਲੀਜ਼ ਪ੍ਰੋਸੀਡ ਟੂ ਗੱਤਕਾ ਐਂਡ ਸਕੂਲ, 13+ ਇੱਥੇ ਦਰਬਾਰ ਹਾਲ 'ਚ, ਡੋਂਟ ਗੋ ਐਨੀਵੇਅਰ। 8 to 12 ਅਤੇ 13 ਜਿਹੜੇ ਜਿੰਨੇ ਵੀ 13+ ਪਲੀਜ਼ ਕਮ ਕਲੋਜ਼ ਆ, ਆ ਜਾਓ ਅੱਗੇ ਆ ਜਾਓ, ਸ਼ਾਬਾਸ਼। 13+ ਆਲ ਆਫ ਯੂ ਸਟੇ ਹੀਅਰ ਐਂਡ ਕਮ ਫੋਰਵਰਡ, ਲੈਟਸ ਫਿਲ ਅਪ ਦ ਐਮਪਟੀ ਸਪੇਸ ਇਨ ਫਰੰਟ, ਐਂਡ ਦ ਵਨਸ ਹੂ ਫੀਲ ਲਾਈਕ ਟਾਕਿੰਗ ਟੂ ਈਚ ਅਦਰ ਸਪਲਿਟ। ਵਾਹਿਗੁਰੂ, ਵਾਹਿਗੁਰੂ। ਅੱਛਾ, ਇਹ ਸਭ ਤੋਂ ਇੰਪੋਰਟੈਂਟ ਲੈਸਨ ਕੀ ਸੀ ਵੀਰ ਜੀ ਦੀ ਕਲਾਸ ਵਿੱਚ? ਹੀ ਇਜ਼ ਗੋਇੰਗ ਟੂ ਕਮ ਬੈਕ ਵਿਦ ਅਨਦਰ ਟੋਪਿਕ, ਬਟ ਵਾਟ ਇਜ਼ ਦ ਮੋਸਟ ਇੰਪੋਰਟੈਂਟ ਥਿੰਗ? ਸੋ ਨੈਵਰ ਰਿਲੈਂਕੁਇਸ਼ ਯੋਰ ਫੇਥ। ਜਿਹੜੀ ਗੁਰਸਾਹਿਬ ਦਾ ਹੁਕਮ ਹੈ, ਤੁਸੀਂ ਜਦੋਂ ਵੀ ਵੈਨ ਯੂ ਆਰ ਆਫ ਦ ਏਜ ਯੂ ਹੈਵ ਟੂ ਮੈਰੀ ਟੂ ਅ ਸਿੱਖ, ਇਨ ਟੂ ਅ ਸਿੱਖ family, do not leave your religion and go to marry someone else in some other faith. Don't marry a Christian or a Muslim or a Hindu. Gursab da hukam hai to preserve your mind, to preserve your life and to protect you till the very last when your life finishes. Hun main ਭਾਈ ਕਰਨ ਸਿੰਘ ਹੋਰਾਂ ਨੂੰ ਫਿਰ ਬੇਨਤੀ ਕਰਾਂਗਾ ਕਿ ਫਿਰ ਤੋਂ ਸਟੇਜ 'ਤੇ ਆ ਜਾਓ ਅਤੇ ਬੱਚਿਆਂ ਦਾ ਜਿਹੜਾ ਸੀਨੀਅਰ 8 to 12 13+ ਦਾ ਗਰੁੱਪ ਜਿਹੜਾ ਹੈ ਉਹਨੂੰ ਆ ਕੇ ਹੀ ਇਜ਼ ਪ੍ਰਿਪੇਅਰਡ ਵੈਰੀ ਵੈਲ ਵਿਦ ਆਈ ਥਿੰਕ ਦ ਨੈਕਸਟ ਟੋਪਿਕ ਇਜ਼ ਪ੍ਰੋਬਲੀ ਐਂਗਰ ਮੈਨੇਜਮੈਂਟ। ਸੋ ਐਂਗਰ, ਡੂ ਯੂ ਨੋ ਐਂਗਰ ਮੈਨੇਜਮੈਂਟ ਕੀ ਚੀਜ਼ ਹੈ? ਹਾਂ, ਕਿਸ ਤਰ੍ਹਾਂ ਮੈਨੇਜ ਕਰ ਸਕਦੇ ਹੋ? ਬੈਸਟ ਵੇ, ਆਲ ਜਸਟ ਕੁਇਕਲੀ, ਆਈ ਨੋ ਹੀ ਇਜ਼ ਗੋਇੰਗ ਟੂ ਕਵਰ ਇਟ ਇਨ ਡਿਟੇਲ, but what's the best way of to control your anger? That was a good one. Dekho, eh panjo doot jehde ne oh simran di taqat naal destroy hunde ne inside you, otherwise they destroy you. The 5 are going to destroy you. They have destroyed the entire world. Humanity is suffering under the influence of these 5: ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ। ਜਿੰਨੀ ਹੈ, ਤੁਸੀਂ ਹੁਣ ਦੇਖੋ ਕਿੰਨੇ ਕੌਨਫਲਿਕਟਸ, ਇਜ਼ਰਾਇਲ, ਗਾਜ਼ਾ, US, ਇਰਾਨ, ਦੇ ਕਿਲ ਦ ਅਯੋਤੋਲਾ। ਆਈ ਡੋਂਟ ਐਗਰੀ ਵਿਦ ਐਨੀ ਆਫ ਵਾਰ, ਲਾਈਕ ਇਫ ਇਰਾਨ ਇਜ਼ ਥਰੈਟਨਿੰਗ ਔਰ US ਇਜ਼ ਅਟੈਕਿੰਗ, ਦਿਸ ਇਜ਼ ਆਲ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ। ਇਫ ਯੂ ਥਿੰਕ, ਯੂ ਕੈਨ ਸੇ ਵਿਦ ਕਲੈਰਿਟੀ ਆਫ ਮਾਇੰਡ, ਵਾਟ ਕੋਜ਼ਿਸ ਵਾਰ, ਵਾਟ ਕੋਜ਼ਿਸ ਸੋ ਮਚ ਕਿਲਿੰਗ? ਹੇਟਰਿਡ, hatred for, because those are from different religion. We do not condone that the Muslims should be slaughtered like that in Gaza. I'm giving a political statement in the sense, probably if a Jew is listening to me, they'll put me on a noose, because that one singer just recently said free Palestine. What happened to him? Do you know? Do you listen to news? Ek koi British singer hai, he said free Palestine in his concert. And what happened to him? They literally finished him off. All his programs got cancelled, everything. Just imagine the amount of hate which is prevailing in this in mankind. So Guru has blessed you. Guru Nanak Sahib has blessed you. Believe me, beta ji, simran karke man jada hai oh kabu vich aunda hai. It becomes a better mind which will stop troubling you. Do you know Gurbani vich ek concept jada hai oh bada clear hai ki all human beings are being fed with Akal Purakh's name. Everyone is getting it, the Christian, the Muslim, the Jew. But there is ik kamal hai, kamal, it's like your mind, it's facing downwards, like that, like a bent lotus. So ohda amrit utto aa reya thalle, what happens? And thalle kon baithe ne, do you know? Huh? Appa nahi hai, appa te par thalle kaam krodh loh moh ahankar baithe ne. And what happens? That simran which is coming into every human being, irrespective of faith, that amrit slips on the back of that bent lotus, like that. Are you understanding? Are you following? And whom does it feed? Kaam krodh loh moh ahankar o amrit peende ne. That is their source of strength. And then they plan. Sit together and plan to destroy you. Kadi kaam, kadi krodh, kadi lobh, kadi moh, kadi ahankar. They actually plan. You are pure soul connected with the Akal Purakh. But these five destroy your mind. They put poison inside you. Why, Guru? Kone mein ki kya ki hunda hai? Amrit kon peenda hai? Jada utton aa reha continuous kaam ko lobhon ka. Now what happens when you do simran? Karan Singh ji, aajo, main class nahi lani, tusi lani hai. aajo. So simran karan nal ki hunda hai, nitnem karan nal ki hunda hai. Hun bibi ji di saakhi suniye, ohna de simran bhakti pratap enna sada si ki ohna ne ik zalim nu utthe khatam kar liya without a shastar, without killing him. ਸਿਮਰਨ ਨਾਲ ਕੀ ਹੁੰਦਾ ਉਹ ਜਿਹੜਾ ਲੋਟਸ ਜਿਹੜਾ ਇਸ ਤਰ੍ਹਾਂ ਪੁੱਠਾ ਹੈ ਨਾ ਐਵਰੀਬਡੀ ਪਲੀਜ਼ ਬੀ ਕੇਅਰਫੁਲ ਵੈਨ ਆਈ ਐਮ ਟੈਲਿੰਗ ਯੂ ਦਿਸ ਦਿਸ ਇਜ਼ ਵੈਰੀ ਡੀਪ ਸੀਕਰੇਟ ਇਨਸਾਈਡ ਗੁਰੂ ਗ੍ਰੰਥ ਸਾਹਿਬ ਵਿਚ ਆਈ ਐਮ ਸ਼ੇਅਰਿੰਗ ਵਿਦ ਯੂ ਉਹ ਜਿਹੜਾ ਪੁੱਠਾ ਕਮਲ ਹੁੰਦਾ ਇਟ ਸਟੇਟਰਨਸ ਅਪ ਯੋਰ ਮਾਇੰਡ ਬਿਕਮਸ ਕਾਮ ਕ੍ਰੋਧ ਅਹੰਕਾਰ ਦੇ ਥਾਂ ਤੇ ਇਟ ਸਟੇਟਰਨਸ ਅਪ ਐਂਡ ਫੋਕਸਿਸ ਟੂਵਰਡਸ ਅਕਾਲ ਪੁਰਖ and proper live, proper bandagi chal pendi hai. Ki hunda hai? Proper connection create hunda hai. Vaheguru ji naal te jehda utto amrit aa reha si, once the lotus is like that, what happens? Tell me. This is very simple, understandable hai. Aisa lotus hai, amrit jehda utto naam da, jehda continuous din raat chalda hai, humanity de vich. O thalle kaam ko lobo ahankar, peeke sansaar te sara gardam, hardam, sab ohi macha rahe ne. Sare sansaar ch jehda dukh hai, ਉਹ ਇਸ ਤਰ੍ਹਾਂ ਜਿਹੜਾ ਉਹ ਚੱਲ ਰਿਹਾ। ਇੱਕ ਵਾਰੀ ਲੋਟਸ ਇਸ ਤਰ੍ਹਾਂ ਹੋ ਗਿਆ, ਤੁਸੀਂ ਬੰਦਗੀ ਕੀਤੀ, ਨਾਮ ਜਪਿਆ, ਡਿਵੋਟਿਡ ਹੋਏ, ਪਿਆਰ ਕੀਤਾ ਗੁਰਸਾਹਿਬ ਦੇ ਚਰਨ ਨਾਲ, ਇੰਨਾ ਪ੍ਰੇਮ ਪਾਲਿਆ ਮਹਾਰਾਜ ਦੇ ਚਰਨਾਂ ਨਾਲ ਕਿ ਉਹ ਲੋਟਸ ਸਿੱਧਾ ਹੋ ਗਿਆ, ਫਿਰ ਕੀ ਹੋਏਗਾ? ਐਨੀਬਡੀ, ਇਟਸ ਵੈਰੀ ਸਿੰਪਲ ਕੁਐਸਚਨ, ਵਾਟ ਵਿਲ ਹੈਪਨ ਟੂ ਦ ਅੰਮ੍ਰਿਤ ਵਿਚ ਇਜ਼ ਫੋਲੋਇੰਗ? ਅਨਹਦ ਧੁਨੀ ਲਿਵ, ਅੱਠੇ ਪੈਰ ਇੱਕ ਦਿਲ ਲਿਵੈ, ਅੱਠੋ ਪਹਿਰ ਦੀ ਲਿਵ ਲੱਗ ਗਈ ਜਦੋਂ ਬੰਦਗੀ ਹੋ ਗਈ, ਤੇ ਉਹ ਅੰਮ੍ਰਿਤ ਕਿੱਥੇ ਗਿਆ? ਐਨੀਬਡੀ, you tell me, where did it go when the lotus is upwards, not bent?
1: Collect all of it.
0: It collects inside the flower, the mind. All of it starts collecting. It's not going waste. Are you listening, bete? So what happens now? Thalle ki ho raha hai jithe oh kaam ko lo mohankar se ke unhan nu ki ho raha hai? Anybody? They're drying up. They have no source of energy. ਉਹਨਾਂ ਕੋਲ ਤਾਕਤ ਹੀ ਨਹੀਂ ਰਹਿਣੀ ਕਿ ਉਹ ਕੁਛ ਕਰ ਸਕਣ। ਜਿੰਨੇ ਬੰਦਗੀ ਵਾਲੇ ਬਾਬਾ ਦੀਪ ਸਿੰਘ ਵਰਗੇ, ਉਹਨਾਂ ਦੇ ਮਨ ਪੂਰਾ ਕਾਬੂ ਵਿੱਚ ਸੀ, ਉਹਨਾਂ ਨੂੰ ਕਾਮ ਕਰੋ ਲਮਕਾਰ ਨੇੜੇ ਵੇ ਨੇ ਫਟਕਦੇ ਸਨ, ਉਹਨਾਂ ਨੇ ਉਹਨਾਂ ਨੂੰ ਡਰਾਈ ਅਪ ਕਰਕੇ ਮਾਰ ਦਿੱਤਾ ਸੀ। ਉਹ ਭੁੱਖੇ ਹੋ ਜਾਂਦੇ ਨੇ, ਫਿਰ ਉਹ ਤੁਹਾਡੇ ਹੱਥ ਜੋੜ ਕੇ ਖੜੇ ਹੋ ਜਾਂਦੇ ਨੇ। ਦੇ ਕੈਨੋਟ ਟੱਚ ਯੂ। ਜਸਟ ਇਮੈਜਿਨ ਦੈਟ ਮਾਇੰਡ ਵਿਚ ਇਜ਼ ਐਕਚੁਲੀ ਨੋਟ ਇਨਫਲਿਕਟਿਡ ਐਨੀ ਮੋਰ with any of these five, you can imagine what that mind will be. ਕਿਹੜਾ ਰੂਪ ਹੋ ਜਾਏਗਾ ਉਹ ਮਾਈਂਡ? ਵਟ ਵਿਲ ਇਟ ਬਿਕਮ? ਹਰਜਨ ਕੈਸਾ ਚਾਹੀਏ? ਹਾਊ ਸ਼ੁੱਡ ਬੀ ਦਾ ਹਰਜਨ? ਹਰਜਨ ਕਿਹੋ ਜਿਹਾ ਹੋਣਾ ਚਾਹੀਦਾ? ਯੂ ਨੋ ਦਾ ਨੈਕਸਟ ਥ੍ਰੀ ਵਰਡਸ, ਜੈਸਾ ਹਰ ਹੀ ਹੋਏ। ਵਾਹਿਗੁਰੂ ਜੀ ਦਾ ਰੂਪ ਹੋ ਜਾਂਦਾ ਬੰਦਾ। ਇਹ ਵੇ ਵਡਿਆਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ, ਜਿਹੜੀ ਗੁਰੂ ਨਾਨਕ ਸਾਹਿਬ ਦੇ ਸੰਸਾਰ 'ਤੇ ਲਿਆਉਂਦੀ, ਜਿਹੜਾ ਮਹਾਰਾਜ ਨੇ ਪਰਚਾ। ਹੁਣ ਮੈਂ ਬੇਨਤੀ ਕਰਾਂਗਾ ਭਾਈ ਕਰਨ ਸਿੰਘ ਜੀ ਨੂੰ ਕਿ ਫਿਰ ਤੋਂ ਆ ਜਾਣ ਸਟੇਜ 'ਤੇ ਅਤੇ ਤੁਹਾਨੂੰ ਐਂਗਰ ਮੈਨੇਜਮੈਂਟ ਦੇ ਬਾਰੇ 'ਚ ਦੱਸਣ। ਇੱਕ ਦੂਤ ਹੈ ਐਂਗਰ, ਇਹਨੇ ਬੜੇ ਰਾਜ ਤਬਾਹ ਕੀਤੇ ਨੇ, ਬੜੀ ਬੜੀਆਂ ਫੈਮਿਲੀਜ਼ ਤੋੜੀਆਂ ਨੇ। ਯੂ ਨੋ ਡਾਇਵੋਰਸ ਲੈਵਲ ਰਾਈਟ ਨਾਓ ਇਨ ਵਰਲਡ, ਇਟਸ ਗੋਇੰਗ ਬਿਕੋਜ ਆਫ ਦਿਸ ਐਂਗਰ ਵਿਚ ਇਜ਼ ਨੋਟ ਬੀਂਗ ਮੈਨੇਜਡ। ਫੈਮਿਲੀਜ਼ ਟੁੱਟ ਰਹੀਆਂ, ਨਿੱਕੇ ਨਿੱਕੇ ਬੱਚੇ ਬੇੜਾ ਗਰਕ ਹੋ ਰਿਹਾ। ਪੰਜ ਪੰਜ ਸਾਲ ਦੇ ਬੱਚੇ ਮੈਂ ਦੇਖੇ ਨੇ, ਬਾਰਾਂ ਬਾਰਾਂ ਸਾਲ ਦੇ, ਪੰਦਰਾਂ ਪੰਦਰਾਂ ਸਾਲ ਦੇ, ਜਦੋਂ ਪੇਰੈਂਟਸ ਆਪਸ 'ਚ ਲੜ ਕੇ ਵੱਖਰੇ ਹੋ ਜਾਂਦੇ ਨੇ, ਦੇ ਹੈਵ ਮੈਂਟਲ ਪ੍ਰੋਬਲਮਸ ਬਿਗ ਟਾਈਮ। ਸੋ ਦੈਟਸ ਇਜ਼ ਵਾਈ ਹੁਣ ਭਾਈ ਸਾਹਿਬ ਇਜ਼ ਗੋਇੰਗ ਟੂ ਟੱਚ ਔਨ ਦ ਵੈਰੀ ਇੰਪੋਰਟੈਂਟ ਟੌਪਿਕ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਗਜ਼ਾਮਪਲ ਆਫ ਸਮਵਨ ਵਿਦ ਨੋ ਐਂਗਰ, ਐਗਜ਼ਾਮਪਲ ਆਫ ਸਮਵਨ ਵਿਦ ਐਂਗਰ। ਓਕੇ ਆਲਰਾਈਟ, ਆਈ ਨੋ ਯੂ ਬੀਨ ਸਿਟਿੰਗ ਅਪ, ਸਿਟਿੰਗ ਡਾਊਨ ਫਾਰ ਅ ਵਾਈਲ ਨਾਓ। ਇੱਦਾਂ ਕਰਦੇ ਹਾਂ, ਵੀ ਵਿਲ ਸਟੈਂਡ ਅਪ, ਵੀ ਵਿਲ ਹੈਵ ਅ ਬਿਟ ਆਫ ਅ ਸਟ੍ਰੈਚ, ਐਂਡ ਦੈਨ ਆਈ ਥਿੰਕ ਆਮ ਗੋਇੰਗ ਟੂ ਆਸਕ ਯੂ ਟੂ ਮੇਕ ਲਾਈਕ ਅ ਸੈਮੀ ਸਰਕਲ around me, okay? Thoda nere nere aake. I'm not going to use the big slides and stuff. This is just a bit talking. Okay, mic mere kaan mein load nahi.

ਕਹਿੰਦੇ ਕਿ ਚਲੋ ਮਹਾਰਾਜ ਤੁਸੀਂ ਆਪਣੇ ਲਈ ਤਾਂ ਤੁਸੀਂ ਚਲੋ ਨਹੀਂ, ਤੁਸੀਂ ਤਾਂ ਨਹੀਂ ਥੱਕਦੇ, ਪਰ ਮੇਰੇ ਲਈ ਸੋਚ ਲਓ, ਥਿੰਕ ਅਬਾਊਟ ਮੀ, ਮੇਰੇ ਬਾਰੇ ਸੋਚ ਲਓ ਕਿ ਮੈਂ ਥੱਕ ਜਾਂਦਾ ਇੰਨਾ ਤੁਰ ਕੇ। ਮਹਾਰਾਜ ਤੁਸੀਂ ਕਿ ਮਹਾਰਾਜ ਤੁਸੀਂ ਤਾਂ ਆਪਣੇ ਅਕਾਲ ਪੁਰਖ ਦੇ ਰੂਪ ਆਪ ਹੀ ਹੋ, ਤੁਸੀਂ ਤਾਂ ਥੱਕਦੇ ਨਹੀਂ, ਪਰ ਸਾਡੇ ਲਈ ਰੁਕ ਜਾਓ। ਅਤੇ ਪਰ ਹੁੰਦਾ ਕੀ ਸੀ ਕਿ ਭਾਈ ਮਰਦਾਨਾ ਜੀ ਉਹ ਮਹਾਰਾਜ ਲਈ ਕਰਦੇ ਸੀ ਕਿ ਮਹਾਰਾਜ ਤਾਂ ਚੱਲਦੇ ਰਹਿੰਦੇ ਨੇ, ਉਹ ਅੱਗੇ ਨਹੀਂ ਜਾਂਦੇ, ਮਤਲਬ ਉਹ ਰੁਕਦੇ ਹੀ ਨਹੀਂ। ਅਤੇ ਮਹਾਰਾਜ ਨੂੰ ਥੋੜ੍ਹਾ ਜਿਹਾ ਸਹਿਜੇ, ਮਤਲਬ ਆਰਾਮ ਨਾਲ ਮਹਾਰਾਜ ਨੂੰ ਵੀ ਆਰਾਮ ਮਿਲੇ ਥੋੜ੍ਹਾ ਜਿਹਾ, ਅਤੇ ਉਹ ਵੀ ਆਰਾਮ ਕਰ ਲੈਣ। ਅਤੇ ਹੁਣ ਪਹੁੰਚਦੇ ਨੇ ਦੇ ਰਿਚ ਵਿਲੇਜ, ਜਿੱਥੇ ਕਿਹਾ ਸੀ ਨਾ ਦੇ ਰਿਚ ਵਿਲੇਜ ਵਿਦ ਟੂ ਪੀਪਲ ਆਫ ਟੂ ਡਿਫਰੈਂਟ ਲਾਈਫ ਸਟਾਈਲਸ। ਪਰ ਲੈਟਸ ਐਕਸਪਲੇਨ ਇਟ, ਮਹਾਰਾਜ ਪਹੁੰਚਦੇ ਨੇ, ਹੀ ਰੀਚਿਸ ਅ ਬਿਊਟੀਫੁਲ ਏਰੀਆ ਫੁੱਲ ਆਫ ਗ੍ਰਾਸ ਐਂਡ ਲਾਈਕ ਦਿਸ ਅ ਲਿਟਲ ਹਟ ਜਸਟ ਆਊਟਸਾਈਡ ਦ ਵਿਲੇਜ ਐਂਡ ਲਿਟਲ ਬਿਟ ਆਫ ਵਾਟਰ ਰਨਿੰਗ ਬਾਈ ਇਟ ਐਸ ਵੈਲ। ਮਹਾਰਾਜ ਕਹਿੰਦੇ ਚਲੋ ਇੱਥੇ ਠਹਿਰ ਜਾਂਦੇ ਹਾਂ, ਅਤੇ ਰੁਕ ਜਾਂਦੇ ਨੇ। ਅਤੇ ਹੁਣ ਅੱਗੇ ਪਹੁੰਚਦੇ ਹਾਂ ਨੰਬਰ ਟੂ, ਅਤੇ ਮੀਟਿੰਗ ਜੀਵਨ, ਅਤੇ ਯਾ ਜੀਵਨ ਜੀ ਉਹ ਵੀ ਬੜੇ ਆਪਣੇ ਧਾਰਮਿਕ ਬੰਦੇ ਨੇ, ਹੀ ਇਜ਼ ਅ ਵੈਰੀ ਰਿਲੀਜੀਅਸ ਪਰਸਨ, ਹੈ ਨਾ, ਹੀ ਡਜ਼ ਸੇਵਾ ਆਫ ਅਦਰਸ, ਹੀ ਡਜ਼ ਗੁੱਡ ਡੀਡਸ, ਹੈ ਨਾ, ਐਂਡ ਹੀ ਇਜ਼ ਆਲਵੇਜ਼ ਇਨ ਰਿਮੈਂਬਰੈਂਸ ਆਫ ਅਕਾਲ ਪੁਰਖ, ਹੀ ਟ੍ਰਾਈਜ਼ ਟੂ ਰਿਮੈਂਬਰ ਅਕਾਲ ਪੁਰਖ। ਅਤੇ ਕਹਿੰਦੇ ਮਤਲਬ ਉਹਨਾਂ ਨੂੰ ਖਬਰ ਪਹੁੰਚਦੀ ਹੈ, ਹਾਂਜੀ, ਸੋ ਦਿਸ ਇਜ਼ ਜਸਟ ਔਨ ਪਾਰਟ ਆਫ ਗੁਰੂ ਨਾਨਕ ਦੇਵ ਜੀ ਟਰੈਵਲ, ਦਿਸ ਨੋ ਨੇਮ ਫੋਰ ਦਿਸ ਵਿਲੇਜ, ਬਟ ਇਟਸ ਔਨ ਦ ਟਰੈਵਲਸ ਦੈਟ ਮਹਾਰਾਜ ਇਜ਼ ਔਨ, ਦੈਟ ਦੇ ਸਟੋਪ ਐਟ ਅ ਵਿਲੇਜ, ਦੈਟ ਜਸਟ ਸਟੋਪ ਬਾਏ ਅ ਵਿਲੇਜ, ਠੀਕ ਹੈ। ਸੋ ਦੇ ਰੀਚ ਐਂਡ ਭਾਈ ਜੀਵਨ ਜੀ ਨੂੰ ਖਬਰ ਮਿਲ ਜਾਂਦੀ ਕਿ ਅਸੀਂ ਇੱਥੇ ਪਹੁੰਚੇ ਹਾਂ, ਹੈ ਨਾ, ਲਾਈਕ ਵੀ ਰੀਚਡ, ਐਂਡ ਜੀਵਨ ਜੀ ਨੂੰ ਆਇਆ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਆਏ ਨੇ, ਬੜੇ ਵੱਡੇ ਪੈਗੰਬਰ, ਹੀ ਇਜ਼ ਅ ਵੈਰੀ ਸੇਂਟਲੀ ਪਰਸਨ, ਅਤੇ ਸਾਨੂੰ ਜਾ ਕੇ ਮਿਲਣਾ ਚਾਹੀਦਾ, ਵੀ ਸ਼ੁਡ ਗੋ ਐਂਡ ਮੀਟ ਗੁਰੂ ਨਾਨਕ ਦੇਵ ਜੀ ਮਹਾਰਾਜ। ਅਤੇ ਦੇ ਮੇਕ ਦ ਪਲੈਨ, ਵਿਧੀ ਬਣਦੀ ਕਿ ਚਲੋ ਜਾ ਕੇ ਦਰਸ਼ਨ ਕਰ ਆਈਏ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ। ਅਤੇ ਉਹ ਪਹੁੰਚ ਜਾਂਦੇ, ਅਤੇ ਜਦੋਂ ਪਹੁੰਚ ਜਾਂਦੇ ਨਾ, ਉਹਨਾਂ ਨੇ ਅੱਖਾਂ ਬੰਦ ਕੀਤੀਆਂ, ਇੰਨਾ ਚੰਗਾ ਲੱਗਿਆ, ਇੰਨਾ ਚੰਗਾ ਲੱਗਿਆ ਕਿ ਜਦੋਂ ਅੱਖਾਂ ਖੋਲੀਆਂ ਸ਼ਾਮ ਦਾ ਵੇਲਾ ਹੋ ਗਿਆ ਸੀ, ਸਵੇਰੇ ਗਏ ਸੀ, ਪੂਰਾ ਦਿਨ ਲੰਘ ਗਿਆ, ਦ ਹੋਲ ਡੇ ਵੈਂਟ ਬਾਏ, ਐਂਡ ਭਾਈ ਜੀਵਨ ਜੀ ਵਾਜ਼ ਸਿਟਿੰਗ ਵਿਦ ਹਿਸ ਆਈਜ਼ ਕਲੋਜ਼ਡ, ਸਿਟਿੰਗ ਇਨ ਰਿਮੈਂਬਰੈਂਸ ਆਫ ਗੁਰੂ, ਲਾਈਕ ਅਕਾਲ ਪੁਰਖ, ਸਿਟਿੰਗ ਡੂਇੰਗ ਸੰਗਤ ਆਫ ਗੁਰੂ ਨਾਨਕ ਦੇਵ ਜੀ। ਬਹੁਤ ਚੰਗਾ ਲੱਗਿਆ, ਹੀ ਫੀਲ ਸੋ ਹੈਪੀ, ਸੋ ਐਟ ਪੀਸ, ਸੋ ਮੱਚ ਬਲਿਸ ਕਿ ਮੈਂ ਮਹਾਰਾਜ ਕੋਲ ਆਇਆ, ਇੰਨਾ ਚੰਗਾ ਲੱਗਾ। ਵੈਨ ਯੂ ਕਮ ਟੂ ਗੁਰਦੁਆਰਾ ਸਾਹਿਬ, ਡੂ ਯੂ ਫੀਲ ਦੈਟ ਹੈਪੀਨੈਸ ਵੈਨ ਯੂ ਲਿਸਨ ਟੂ ਕੀਰਤਨ, ਲਾਈਕ ਸਮਟਾਈਮਸ ਯੂ ਨੋ ਵੈਨ ਲਾਈਕ ਯੂ ਵੈਨ ਯੂ ਆਰ ਰੀਅਲੀ ਪੇਇੰਗ ਅਟੈਂਸ਼ਨ, ਯੂ ਗੈਟ ਦਿਸ ਹੈਪੀਨੈਸ ਇਨਸਾਈਡ, ਹੈ ਨਾ, ਓ ਯੂ ਫੀਲ ਦੈਟ ਆਈ ਐਮ ਐਟ ਦ ਰਾਈਟ ਸਪੋਟ, ਮੈਂ ਚੰਗੀ, ਮੈਂ ਇੱਥੇ ਆਈ ਐਮ ਐਟ ਦ ਰਾਈਟ ਪਲੇਸ, ਮੈਂ ਸਹੀ ਜਗ੍ਹਾ 'ਤੇ ਪਹੁੰਚਿਆ। ਦੈਟਸ ਵਾਟ ਹੀ ਵਾਜ਼ ਫੀਲਿੰਗ ਇਨਸਾਈਡ। ਉਹਨੂੰ ਪਤਾ ਤੁਸੀਂ ਕਾਫੀ ਜਣੇ ਕਰਦੇ ਵੀ ਹੋਗੇ, ਪਰ ਤੁਸੀਂ ਦੱਸਦੇ ਨਹੀਂ ਪਏ, ਪਰ ਕੋਈ ਗੱਲ ਨਹੀਂ, ਵਧੀਆ, ਨਾ ਦੱਸਣ ਦੀ ਲੋੜ ਵੀ ਨਹੀਂ। ਬਟ ਇਫ ਯੂ ਫੀਲ ਦੈਟ ਹੈਪੀਨੈਸ ਇਨਸਾਈਡ, ਦੈਟ ਪੀਸ, ਬਟ ਇਫ ਯੂ ਡੋਂਟ ਫੀਲ ਇਟ, ਆਈ ਵਿਲ ਟੈਲ ਯੂ ਫੋਰ ਵਟ ਦੈਟ ਆਲਸੋ ਕਮਸ, ਸੋ ਬਿਕਾਜ਼ ਆਈ ਨੋ ਯੂ ਗਾਈਜ਼ ਡੋਂਟ ਡੂ ਬੈਡ ਡੀਡਸ, ਬਟ ਵੀ ਗੋ ਫੋਰਵਰਡ ਫਰੋਮ ਦੇਅਰ, ਠੀਕ ਹੈ। ਉਹਨਾਂ ਨੂੰ ਇੰਨਾ ਚੰਗਾ ਲੱਗਿਆ ਕਿ ਉਹਨਾਂ ਨੇ ਸੋਚ ਲਿਆ ਕਿ ਮੈਂ ਫਿਰ ਤੋਂ ਆਉਣਾ ਹੈ। ਹੀ ਵੈਂਟ ਹੋਮ, ਨੈਕਸਟ ਡੇ ਹੀ ਕੁਡਨਟ ਕਮ, ਹੀ ਹੈਡ ਟੂ ਡੂ ਸਮ ਵਰਕ, ਹੈ ਨਾ, ਐਂਡ ਹੀ ਇਜ਼ ਲਾਈਕ ਬਟ ਆਈ ਵਾਂਟ ਟੂ, ਹੀ ਫੈਲਟ ਦੈਟ ਪੁੱਲ, ਦੈਟ ਖਿੱਚ ਕਿ ਅੱਜ ਮੈਂ ਜਾਣਾ, ਅੱਜ ਮੈਂ ਗੁਰੂ ਨਾਨਕ ਦੇਵ ਜੀ ਕੋਲ ਚੱਲਿਆ, ਆਪਣੇ ਗੁਰੂ ਕੋਲ ਚੱਲਿਆ। ਸੋ ਯੂ ਫੀਲਿੰਗ ਦ ਸੇਮ ਥਿੰਗ, ਯੂ ਕਮਿੰਗ ਟੂ ਕੈਂਪ, ਯੂ ਕਮਿੰਗ ਟੂ ਲਿਸਨ ਟੂ ਕੀਰਤਨ, ਅੱਜ ਸ਼ਾਮੀ ਪ੍ਰੋਗਰਾਮ ਹੈ, ਆਈ ਥਿੰਕ ਬਲੈਕ ਟਾਊਨ ਗੁਰਦੁਆਰਾ ਸਾਹਿਬ, ਹੈ ਨਾ, ਇਫ ਯੂ ਐਵਰੀਵਨ ਇਜ਼ ਦੇਅਰ ਦੈਟ ਵੁੱਡ ਬੀ ਗ੍ਰੇਟ, ਇਫ ਨੋਟ ਟੁਮਾਰੋ ਸਵੇਰੇ, ਫਿਰ ਤੋਂ ਗਲੈਨਵੁੱਡ ਗੁਰਦੁਆਰਾ ਸਾਹਿਬ ਸਵੇਰੇ ਪ੍ਰੋਗਰਾਮ ਹੈ। ਇਫ ਯੂ ਕਮ, ਇਫ ਯੂ ਫੀਲ ਦੈਟ ਲਿਸਨ ਟੂ ਕੀਰਤਨ, ਦੈਟਸ ਦ ਵੇ ਫੋਰਵਰਡ, ਬਿਕੋਜ਼ ਸਮਟਾਈਮਸ ਯੂ ਡੋਂਟ ਫੀਲ ਇਟ ਸਟ੍ਰੇਟ ਅਵੇ, ਕੇ ਵਰੀ ਟਾਈਮ ਲਾ ਕੇ ਯੂ ਹੈਵ ਟੂ ਪੁੱਟ ਇਨ ਦ ਐਫਰਟ, ਐਂਡ ਆਈਲ ਐਕਸਪਲੇਨ ਵੇਅਰ ਦੀ ਐਫਰਟ ਕਮਸ ਇਨ ਐਜ਼ ਵੈਲ। ਬਾਈ ਜੀਵਨ ਜੀ ਸਟਾਰਟਡ ਕਮਿੰਗ ਰੈਗੂਲਰਲੀ, ਹੈ ਨਾ, ਆਉਂਦੇ ਆਉਂਦੇ

Let's listen to Gurbani of Guru Nanak Dev Ji Maharaj. Hana? Pehli cheez. Dooji cheez, when he started coming regularly, he felt the desire to make food for Maharaj, to do seva. Ki Maharaj ji, ae main tuhanu le le aaya. Tusi chakoge? Chak lo ji. To want to do something. So let's say at home, hana, your mom and dad are sitting at home and you're like, mom, dad, do you want some water? Like, just, this is a small, I guess, example of what it could be for us. Or, if you want a proper one, coming to Gurdwara Sahib, doing langar di seva. Yaan prashadya di seva kar li, hana, yaan tusi aate apne pede banate for prashadya, right? Or, ਤੁਸੀਂ ਲੰਗਰ ਵਰਤਾਉਣ ਦੀ ਸੇਵਾ ਕਰ ਸਕਦੇ ਹੋ, ਚੌਰ ਸਾਹਿਬ ਦੀ ਸੇਵਾ, ਜੋੜਿਆਂ ਦੀ ਸੇਵਾ, ਆਲ ਆਫ ਦੀ ਸੇਵਾਵਾਂ ਯੂ ਕੈਨ ਡੂ ਐਂਡ ਆਲ ਦੀ ਸੇਵਾ ਐਕਚੁਲੀ ਚੇਂਜ ਯੋਰ ਮਾਇੰਡ ਫਰੋਮ ਵਿਦਿਨ ਯੂ ਨੋ ਹਾਊ ਐਟ ਦ ਸਟਾਰਟਿੰਗ ਵੈਨ ਪਦਮ ਅੰਕਲ ਜੀ ਭਾਈ ਸਾਹਿਬ ਜੀ ਵਾਸ ਸੇਇੰਗ ਦੈਟ ਕਲੈਂਜਿੰਗ ਯੋਰ ਮਾਇੰਡ ਹੈ ਨਾ ਕਲੀਨਿੰਗ ਯੋਰ ਮਾਇੰਡ Seva does that, as does Simran, Hana, as your part, that all cleans your mind. So let's say if you're saying, I want to go have candy, right now, but see, if you're doing Simran and your mind is saying, thinking candy, that's not the right thing, or you're thinking, oh, food, I want pizza, I want pasta right now, but no, you should actually be focusing, like, yes, I know everyone probably hungry, looking at the clock, probably, kinne vaj kinne bhukh laggi hai unnu, pata hai, but it's almost time, don't worry, we got about 30 minutes, okay, half an hour, not much longer, munnu bhi bhukh laggi hai, munnu pata hai, we'll all go have food together, chakkaange jaake, but let's focus, having that simran within you, doing that seva cleanses your mind, te bhai jeevan ji, roj pahunchande si, ਮਹਾਰਾਜ ਕੋਲ ਕਿ ਮਹਾਰਾਜ ਇੱਥੇ ਮੈਨੂੰ ਚੰਗਾ ਲੱਗਦਾ ਮੈਂ ਤਾਂ ਦੂਰ ਨਹੀਂ ਮੈਂ ਜਾਣਾ ਆਈ ਵਾਂਟ ਟੂ ਬੀ ਹੇਅਰ ਐਂਡ ਸਟੇਇੰਗ ਡਿਵੋਟਿਡ ਐਂਡ ਆਈ ਰਿਮੈਂਬਰਿੰਗ ਅਕਾਲ ਪੁਰਖ ਐਟ ਆਲ ਸਟੇਜਸ ਅਤੇ ਨੈਕਸਟ ਵੀ ਹੈਵ ਟੂ ਪਾਥਸ ਠੀਕ ਹੈ ਦ ਗੁੱਡ ਐਂਡ ਦ ਬੈਡ ਰਾਈਟ So there's one path where I'm doing whatever I want to do, which you can say manmat in that sense, because it's not guru's mat, so it's not gurmat. I'm having pizza, pasta, I'm staying at home, sleeping in, staying up till late. Or we go, svere utna, amrit apna, amritula as early as you can. You know, so I know some inside kids were saying they get up at 5:30 a.m., 6 a.m., If you get up later, that's fine too. But try to wake up a bit earlier if you can. Maybe start with Simran, Anna. Starting a good habit. Now that's where we will get into it. Hanji, question. 6:30 is a good start. That's where I started too. My parents woke me up around, I think I started from 7, I worked my way down to 6:30 and then earlier. So that's very, very good. It's a good start, a very good start. So, if you wake up earlier, I know some of you probably do. You don't need to say what time you wake up, that's fine. You know, I know you heard of Guru Sikhs who wake up at 1 a.m., 2 a.m. Yes, very, very early. And they sit for hours doing like Naam Simran, Paath, remembering Akal Purakh. And that's where that comes in, remembering always. Because anytime they feel away from Maharaj, they feel like that's been wasted. Once you feel it, you'll want to do it too. And it starts, you have to start from somewhere. Even if you start 5 minutes a day, you wake up, let's say you wake up at 8 o'clock, fine, whatever time. And aap 5 minutes simran shuru kita, agle vaar ye bola, okay, main 10 minutes kar lena, fir agle vaar tusi sochte main 7:30 uthda. Or I'll wake up at 6 o'clock, work your way up, hai na? And the more time you want to spend with Maharaj, the earlier you'd want to get up as well. So, let's bring in the two paths, no? The path of the guru and the path of temptation, the path of sin. So,
Pai Jeevanji now is regularly going to Maharaj, Hana, to do Sangat. The grocer, so if you guys know what a grocer is, like, you know how you have the fruit shops and the vegetable shops? But just for fruits and vegetables, grocer, so G-R-O-C-E-R, is a grocer, Hana, which is over there. The grocer becomes attracted to worldly pleasures. So onnu adat dujje kamma de paiye te bhai jeevan ji nu dujje kamm de oh dekhda hai ki bhai jeevan ji te roz aunde ne pehla te kadi aunde nahi si. So bhai jeevan ji used to stay in the village, do his work and stay in the village and not go anywhere. Very rarely did he used to go outside of the village. Pind to bade ghat baah jande si, theek hai? Te kehnde bhai jeevan tusi ਹੁਣ ਕਾਫੀ ਚਿਰ ਤੋਂ ਆ ਰਹੇ ਹੋ, ਬਾਹਰ ਜਾ ਰਹੇ ਹੋ ਪਿੰਡ ਤੋਂ, ਕੀ ਗੱਲ ਹੈ? ਕੋਈ ਕੰਮ ਪੈ ਗਿਆ? ਕੀ ਹੋਇਆ? ਅਤੇ ਕਹਿੰਦੇ ਕਿ ਤੈਨੂੰ ਨਹੀਂ ਪਤਾ, ਤੈਨੂੰ ਨਹੀਂ ਖਬਰ ਮਿਲੀ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਆਏ ਨੇ? ਕੋਈ ਬੜੇ ਵੱਡੇ ਸਾਧੂ, ਬੜੇ ਵੱਡੇ ਪੀਰ, ਆਪਣੇ ਪੈਗੰਬਰ ਆਏ ਨੇ, ਸੰਗਤ ਕਰਨੀ ਚਾਹੀਦੀ ਹੈ ਨਾ? ਵੀ ਸ਼ੁੱਡ ਗੋ, ਵੀ ਸ਼ੁੱਡ ਡੂ ਸੰਗਤ. ਅਤੇ ਉਹ ਹੀ ਸੋਚਦਾ ਠੀਕ ਹੈ, ਮਿਲਣਾ ਨਾ ਚਾਹੀਦਾ ਹੈ, ਲੈਟਸ ਗੋ ਮੀਟ. ਕਹਿੰਦੇ ਅੱਜ ਮੇਰਾ ਕੰਮ ਹੈ, ਕੱਲ੍ਹ ਤੋਂ ਚੱਲਦੇ ਹਾਂ. ਅਤੇ ਜੀਵਨ ਜੀ ਕਹਿੰਦੇ ਠੀਕ ਹੈ, ਮੈਂ ਚੱਲਿਆ, ਤੈਨੂੰ ਕੱਲ੍ਹ ਫਿਰ ਮਿਲਦੇ ਹਾਂ. ਜੀਵਨ ਜੀ ਆਪਣਾ ਸੰਗਤ ਕਰ ਆਏ, ਅਗਲੇ ਦਿਨ ਆਇਆ ਅਤੇ ਦ ਗਰੋਸਰ ਜਿਹੜਾ ਫਰੂਟ ਸ਼ਾਪ ਓਨਰ ਵਾਜ਼ ਰੈਡੀ ਐਜ਼ ਵੈਲ. ਕਹਿੰਦੇ ਚਲੋ ਚੱਲੀਏ, ਫਿਰ ਚੱਲਦੇ ਹਾਂ. ਤੁਰਦੇ ਦੇਰ ਇਜ਼ ਦ ਟੂ ਪਾਥਸ. ਸੋ ਆਊਟਸਾਈਡ ਆਫ ਦ ਵਿਲੇਜ ਇਜ਼ ਐਕਚੁਅਲੀ ਟੂ ਪਾਥਸ. Actually two paths. One way Maharaj Ji was at, and one way the path of temptation. So you could just say, like, where he used to go do bad things, you know, like sin. Like it could be gambling, anything like that, which is like not the right thing to do, because that's not how you should earn money, you know. Pata hi hai tanu, with guru na paap. Exactly. So, paap te kar jaake. He used to go to the house of paap, towards worldly pleasures, towards greed. ਕਾਮ ਕ੍ਰੋਧ ਲੋਭ ਮੋਹ ਉਸ ਪਾਸੇ ਨੂੰ, ਪੰਜ ਵਿਕਾਰ ਵਾਲੇ ਪਾਸੇ ਨੂੰ ਜਾਂਦਾ ਸੀ, ਠੀਕ ਹੈ? ਅਤੇ ਉਸ ਸ਼ਰਮ ਦੇ ਮਾਰੇ ਉਸ ਪਾਸੇ ਨਹੀਂ ਗਿਆ, ਕਿ ਉਹਦਾ ਦਿਲ 'ਤੇ ਕੀਤਾ ਕਿ ਮੈਂ ਇਸ ਪਾਸੇ ਨੂੰ ਹੀ ਜਾਵਾਂ. ਪਰ ਕਹਿੰਦੇ ਮੈਂ ਹੁਣ ਭਾਈ ਜੀਵਨ ਜੀ ਨੂੰ ਆਪਣਾ, ਮੈਂ ਆਈ ਗਿਵਨ ਮਾਈ ਵਰਡ, ਮੈਂ ਉਹਨਾਂ ਨੂੰ ਵਾਅਦਾ ਕੀਤਾ ਸੀ ਮੈਂ ਨਾਲ ਚੱਲਾਂਗਾ, ਅਤੇ ਚੱਲ ਪਏ ਅਤੇ ਸੰਗਤ ਕੀਤੀ. ਵਟ ਯੂ ਥਿੰਕ ਦੀ ਇਫੈਕਟ ਆਫ bad things, doing pop is on your mind? What do you think, I mean, the question is, do you think his mind liked sitting there?

Exactly. Because he's not concentrating, because he's not feeling anything, but there's a reason why he's not feeling anything. Hanji. Exactly. Because he hasn't been doing good things in his life, that mal, you know, we're talking about the cleaning of the mind? His mind was not clean. One of the mani clean sega. And that's why his mind wasn't feeling what Pai Jeevanji was feeling. Someone who's lived his life doing seva, simran, hanji. So as long as the kid doesn't rip it, it should be okay. So, ona da man nahi lagya. Ke thode de kende thode changa zarur lagya, par mera man pher vi dujje passe wal ja rahi si. The other path, dujje raah jana chahunda main. Te pata ki hoya ki Pai Jeevan ji aande rahe, par the grocer, the fruit shop owner, didn't. He stopped coming. He didn't go that path, but they made a promise to each other, Pai Jeevan ji and grocer. Kende chal theek hai, tu apne raah ja, main apne raah nu janda. I'll go to the path of Guruji, you can go to the path of your temptation, your worldly desires. Te dekhde hain phal kida jada. Who receives better, more phal, like the better outcome in this situation, hai na? They make that vada that they're gonna meet where the two paths start at a fig tree. So a very big tree. They said, "Asi ethe milange." ठीक है दो एक दो दिन तक ऐसे ऐथे मिलते हैं. तो कहने ठीक है. भाई जीवन जी संगत च लग गए हुए सिमरन है ना महाराज की सेवा करनी चंगे काम करने. Pai Jeevanji in the worldly desires, the house of paap dakar. Te honda ki hai, as then the grocer goes to that shop, jithe ho janda si paap karne, hai na, to do bad things. Just by that day, that shop was closed. Poncha yaar, aya te main ithe si, hun, it's closed, hun ki kara main. And he's like, oh yes, I have made a promise to Pai Jeevan ji to we'll meet today. Kehne chalo theek hai main chalda wapas. Othe I'll go sit outside that tree. Goes and then he goes and he sits down, huh? Picks up a stick. You know how when you're bored and you're just playing with the ground, the stick? He's playing with the ground and just by chance he flicks something up and it turns out to be a gold coin. So at time of Maharaj, you know, our $1, $2 coins are not actual gold. But That was an actual gold coin, a piece of gold that they used to use for currency, hana. So a gold more, so sonne di more, hana. Unnu sonne di more mili. Te kenda wa, my luck is really good. Mainu te bahut changa mere naal hoya, mainu te sona mil gaya. Chalo dekhde hor te nahi hega. Khojde, he finds a pot. But what do you think was in the pot? Coal. So gold to the coal. And I will explain that. He just finds coal, a pot of coal, and he's like, yeah, chal theek hai, koi nahi, kuch nahi honda. And he then goes, and he's like, okay, Pai Jeevan ji aan wale honge. Te duro dekhya, Pai Jeevan ji aa rahe hain, par pair nahi rakh rahe properly, hai na? Just sat laggi hui hai. And he's like, Jeevan, tinnu kya hoya? What happened to you? Like, main sangat karke hatya hi si. I just finished with sangat. And I stepped on this thorn, a sool. So you can call it a lakanda, sool, hana. And he's bleeding. He's like, main hune patti karke hatya. But I can't put pressure on it properly. Jukti bhi nahi paundi properly. And the grocer is like, eh te sangat karda hai. Hana? ਇਹਨੂੰ ਸੂਲ ਵੱਜ ਗਿਆ ਅਤੇ ਮੈਂ ਜਿਹੜੇ ਮੈਂ ਪਾਪ ਦੇ ਕੰਮ ਕਰਦਾ ਦੁਨੀਆ ਦੇ ਰਾਜ 'ਚ ਮੈਨੂੰ ਤਾਂ ਸੋਨੇ ਦੀ ਮੋਹਰ ਮਿਲੀ ਹੈ ਇਹਦਾ ਕੀ ਨਤੀਜਾ ਵਾਟਸ ਦ ਰੀਜ਼ਨ ਬਿਹਾਈਂਡ ਹਿਮ ਗੈਟਿੰਗ ਅ ਸੂਲ ਗੈਟਿੰਗ ਇੰਜਰਡ ਵੈਰੀ ਬੈਡਲੀ ਅ ਲੋਟ ਆਫ ਬਲੱਡ ਬਟ ਫੋਰ ਮੀ ਆਈ ਐਮ ਹੈਪੀ ਆਈਵ ਗੋਟ ਅ ਗੋਲਡ ਕੋਇਨ
I've got gold. Eda ki natija? Hana? Reason why returns limping. Kyo hoya egal? And kende chala si Maharaj Maharaj nu puchhi hai. Guru Nanak Dev Ji Maharaj aaye hoye ne. Oh sanu das sakde ne. Oh peer ne, oh pagambar ne. Hana? ते भाजी भी पहले कहते नहीं नहीं कुछ नहीं होता छोड़ो सट सुटी जी सट तो वजी है एंडी केड़ी गल है तेनू मिलना सी तो ठीक हो गया कहते नहीं मैं पता हूँ आई वॉन्ट टू फाइंड आउट मेरा दिल करता कि मैं पता लगावा क्यों इस गल है केड़ी गल है इस पिछे वो समझा सकते ने सानू तो फिर चल पेंदे ने दे गो द नैक्सट डे है ना क्वेश्चन वन है ना फ्रॉम द ग्रोसर I was doing bad things, but I received good. Why did I find gold? And he was also thinking, by Jivanji, who is such a religious man, who does seva, who does simran, who does sangat of good people, change bandeya na sangat karta, unnu saath ke laggi. Te Maharaj phal ko ponche, te Maharaj kehte si bajo koi nahi. Te kehte nahi Maharaj asi te sanu samajh nahi hai. ਸਾਡੀ ਇੰਨੀ ਬੁੱਧੀ ਨਹੀਂ ਹੈ ਕਿ ਅਸੀਂ ਸਮਝ ਸਕੀਏ ਕਿਉਂ ਗੱਲ ਇਹ ਹੋਈ ਤੁਸੀਂ ਸਮਝਾਓ ਕੀ ਰੀਜ਼ਨ ਅਤੇ ਉਹ ਕਹਿੰਦੇ ਨੇ ਮਹਾਰਾਜ ਜੀ ਸਮਝਾਵਨਾ ਕਰਦੇ ਨੇ ਕਿ ਦ ਰੀਜ਼ਨ ਵਾਈ ਦਿਸ ਹੈਪਨ ਇਜ਼ ਦੈਟ ਜਿਹੜਾ ਗਰੋਸਰ ਸੀ ਨਾ ਦ ਫਰੂਟ ਸ਼ਾਪ ਓਨਰ ਹੀ ਇਨ ਇਸ ਪਾਸਟ had given a sadhu a gold coin. He gave him a gold coin, like sone di mor ditti. Hana? That good deed of a sadhu, like kisi sant di tusi seva karo, ya kisi apne gur sikh di seva karo, those deeds add up. Hana? They multiply, in fact. Te kende jira tenu as so gana milna si ga jira da fal. Kyon ke tu pehde kam karda si ga? ਕਰਦੇ ਕਰਦੇ ਕਰਦੇ ਤੈਨੂੰ ਕੋਲਾ ਮਿਲਿਆ ਯੂ ਫਾਊਂਡ ਕੋਲ ਇਨਸਟੈਡ ਐਂਡ ਆਲ ਯੂ ਗੋਟ ਲੈਫਟ ਵਾਸ ਦੈਟ ਵਨ ਪੀਸ ਆਫ ਗੋਲਡ ਦੈਟ ਯੂ ਸਟਾਰਟਡ ਵਿਦ ਜਿਹੜਾ ਤੂੰ ਕੋਲ ਆਪਣਾ ਸੋਨੇ ਦੀ ਮੋਹਰ ਦਿੱਤੀ ਸੀ ਤੈਨੂੰ ਉਹ ਹੀ ਵਾਪਸ ਮਿਲੀ ਤੈਨੂੰ ਉਹਦਾ ਜਿਹੜਾ ਫਲ ਵੱਧ ਚੜ ਕੇ ਮਿਲਣਾ ਸੀ ਉਹ ਨਹੀਂ ਮਿਲਿਆ ਯੂ ਡਿਡ ਨੋਟ ਗੈਟ ਯੂ ਡਿਡਨਟ ਗੈਟ ਦਾ ਫਲ ਦੀ ਬੈਨੀਫਿਟ ਆਫ ਯੋਰ ਗੁੱਡ ਡੀਡ ਸਾਰਾ ਤੂੰ ਸਮੇਟਤਾ ਯੂ ਡਿਡਨਟ ਗੈਟ ਐਨੀਥਿੰਗ ਐਲਸ ਪਰ ਭਾਈ ਜੀਵਨ ਜੀ ਉਹਨਾਂ ਦਾ ਕੀ ਲਿਖਿਆ ਸੀ ਕ੍ਰੂਸੀਫਿਕਸ਼ਨ ਸੋ ਇਨ ਭਾਈ ਜੀਵਨ ਜੀ ਪਾਸਟ ਲਾਈਫ ਸੋ ਇਸ ਲਾਈਫ ਵਿੱਚ ਹੀ ਵਾਜ ਡੂਇੰਗ ਵੈਰੀ ਵੈਰੀ ਗੁੱਡ ਹੈ ਨਾ ਬੜੇ ਧਰਮੀ ਬਣਦੇ ਸਨ ਸੇਵਾ ਕਰਦੇ ਸਨ ਉਹਨਾਂ ਦੇ ਪਿਛਲੇ ਕਰਮ ਵਿੱਚ ਹੀ ਹੈਡ ਡਨ ਸਮਥਿੰਗ ਸੋ ਬੈਡ ਇਨ ਦਿਸ ਲਾਈਫ He was actually going to be sentenced to death. So like, you know how, like when you get hung to death, huh, like in the old times you hear the movies and you hear the stories that someone got hung to death because they did such a bad thing that crime is punishable by death, they say. Huh? That's what Pai Jivanji had done in his previous life and that was going to affect him in this life. But what do you think the good deeds by Jivanji did affect it? Hanji. Yes. So what if Suli means crucifixion, so death, hana? But that death, so not by just the thorn would not have killed him. He was going to be sentenced to death. But that changed into a thorn. Because of the Gurbani, Seva, Sangat, all of those good deeds, that death penalty that he was going to go through in this life, katada, katada, katada, katada, just became a thorn. Just became like, oh, it's hurt really badly, but he's still alive. One of the jo maut likhi si, oh, katti gayi. Because of his change karam. Hana? The point here, because you could probably think ki
how the gross was thinking, he's like, well, Jeevanji is such a good person, why is he suffering? So Vasudeva sometimes be like, oh, this person's sick. ਅਬੰਦਾ ਮਾਰ ਪਿਆ ਇੰਨੇ ਕੀ ਕੰਮ ਮਾੜਾ ਕੀਤਾ ਪਿਛਲੇ ਕਰਮ ਨਾਲ ਤੁਰੇ ਆਉਂਦੇ ਨੇ ਸੋ ਲਾਈਕ ਰਾਈਟ ਨਾਓ ਲੈਟਸ ਸੀ ਲੈਟਸ ਸੇ ਆਈ ਹੈਵ ਮੇ ਬੀ ਆਈ ਹੈਵ ਇੰਜਰਡ ਮਾਈ ਲੈਗ ਹੈ ਨਾ ਮੇ ਬੀ ਯੂ ਕੁਡ ਹੈਵ ਜਸਟ ਬੀਨ ਦੈਟ ਯੂ ਵਰ ਐਂਡਿੰਗ ਯੂ ਵਰ ਐਕਚੁਲੀ ਸਪੋਜ਼ ਟੂ ਬ੍ਰੇਕ ਯੋਰ ਲੈਗ ਬਟ ਯੂ ਜਸਟ ਸਪਰੇਨਡ ਯੋਰ ਲੈਗ ਦੀਜ਼ ਐਕਸ਼ਨਸ ਦੈਟ ਯੂ ਟੇਕ ਜਿਸ ਤਰ੍ਹਾਂ ਤੁਸੀਂ ਇੱਥੇ ਆਏ ਹੋ ਗੁਰਦੁਆਰਾ ਸਾਹਿਬ ਪਹੁੰਚੇ ਹੋ ਤੁਸੀਂ ਸਵੇਰੇ ਜੇ ਆਪਣੇ ਪ੍ਰੋਗਰਾਮ ਅਟੈਂਡ ਕੀਤਾ ਤੁਸੀਂ ਜੇ ਸਵੇਰੇ ਨਿਤਨੇਮ ਕਰਦੇ ਹੋ ਉਹ ਸਾਰੀ ਜਿਹੜੀ ਚੰਗੀਆਂ ਚੀਜ਼ਾਂ ਨੇ ਚੰਗੇ ਕਰਮ ਤੁਹਾਡੇ ਮਹਾਰਾਜ ਨੂੰ ਯਾਦ ਕਰਨਾ ਆਲ ਆਫ ਦੀਜ਼ ਐਡ ਅਪ ਹੈ ਨਾ ਦੇ ਆਲ ਐਡ ਅਪ ਅਤੇ ਇਹੀ ਕੰਮ ਭਾਈ ਜੀਵਨ ਜੀ ਨਾਲ ਹੋਇਆ ਕਿਉਂਕਿ ਉਹਨਾਂ ਨੇ ਇੰਨਾ ਚੰਗੇ ਕੰਮ ਕੀਤੇ ਇਸ ਜੀਵਨ ਵਿੱਚ ਕਿ ਉਹਨਾਂ ਦੀ ਮੌਤ ਕੱਟੀ ਗਈ ਹੀ ਡਿਡ ਨੋਟ ਹੈਵ ਦੈਟ ਮੌਤ ਐਨੀ ਮੋਰ ਅਤੇ What makes it happen? Hana? What's the... Let's... If you think about it, karam also shapes our habits. So, the grocer, hana, the fruit shop owner asks Maharaj, ki Maharaj, manu samaj aagi hai. Come on, Vaheguru. Vaheguru. Vaheguru. We only have about 15 minutes left. So let's finish it off and then we can go have food, theek hai? Let's pay attention. So, ਉਹਨੇ ਕਿਹਾ ਮਹਾਰਾਜ ਮੈਨੂੰ ਸਮਝ ਆ ਗਈ ਹੈ ਤੁਸੀਂ ਦੱਸੋ ਤੁਸੀਂ ਮੈਨੂੰ ਸਿੱਖਿਆ ਦਿਓ ਕੀ ਕਰਾਂ ਮੈਂ ਹੁਣ ਵਟ ਡੂ ਆਈ ਡੂ ਫਰੋਮ ਨਾਓ ਅਤੇ ਮਹਾਰਾਜ ਕਹਿੰਦੇ ਕਿ ਤੁਹਾਡੇ ਪਿਛਲੇ ਕਰਮ ਠੀਕ ਹੈ ਦੇ ਡਨ ਆਲ ਆਫ ਯੋਰ ਪਿਛਲੇ ਕਰਮ ਯੂ ਕਾਂਟ ਚੇਂਜ ਲੈਟ ਸੇ ਯੂ ਡਿਡ ਸਮਥਿੰਗ ਬੈਡ ਯੂ ਕਾਂਟ ਚੇਂਜ ਇਟ ਹੈ ਨਾ ਯੂ ਕਾਂਟ ਗੋ ਬੈਕ ਐਂਡ ਸੇ ਓ ਆਈ ਵਾਂਟ ਡੂ ਦੈਟ ਬਟ ਯੂ ਕੈਨ ਬੀ ਬੈਟਰ ਫੋਰ ਨੈਕਸਟ ਟਾਈਮ ਹੈ ਨਾ ਯੂ ਕੈਨ ਡੂ ਸਮਥਿੰਗ ਬੈਟਰ ਨੈਕਸਟ ਟਾਈਮ ਠੀਕ ਹੈ ਸੋ ਹੁੰਦਾ ਕੀ ਹੈ ਹੋਇਆ ਕੀ ਸੀ ਕਿ ਜਿਹੜਾ ਦ ਗਰੋਸਰ ਪੈੜੇ ਕੰਮ ਉਹਨੇ ਇੱਕ ਵਾਰੀ ਪਹਿਲਾਂ ਕੀਤਾ ਹੈ ਨਾ ਦੂਸਰੀ ਵਾਰੀ ਇਟ ਬਿਕੇਮ ਈਜ਼ੀਅਰ ਤੀਸਰੀ ਵਾਰੀ ਬਿਕੇਮ ਈਵਨ ਈਜ਼ੀਅਰ ਐਂਡ ਇਜ਼ ਅਕੋਰਡਿੰਗ ਟੂ ਅ ਬੈਡ ਹੈਬਿਟ ਸਿਮਿਲਰਲੀ ਇਫ ਯੂ ਡੂ ਗੁੱਡ ਥਿੰਗਸ ਸਵੇਰੇ ਉੱਠਣਾ ਨਾਮ ਜਪਣਾ ਪਾਠ ਕਰਨਾ ਗੁਰਦੁਆਰਾ ਸਾਹਿਬ ਆਉਣਾ ਸੇਵਾ ਕਰਨੀ ਤੁਸੀਂ ਜਿੰਨਾ ਵਾਰੀ ਤੁਸੀਂ ਕਰੋਗੇ ਨਾ ਉਨਾ ਹੀ ਤੁਹਾਡੇ ਲਈ ਸੌਖਾ ਹੋ ਜਾਣਾ It becomes easier to do good things. Same thing. Either you can do good things or you can do bad things. You choose which path you want to go now. But fal, you will get something different. You may not even get it in this life. Maharaj kripa karan, you may not have to live another life. Ki Maharaj dono je bakshlan. But if there's another life, you may receive the fal or the consequence of your action. You can receive it later on in life or it could even be in your next life. These things happen. And that's what was happening with Bhai Jeevanji. So what you practice, you become, your mind wants to do those things even more. Hana? Asi ji sveri uthe haan, tada dil karega haan ji, uthe si ka aj reh gaya, kal unnu uthna chahida. You want to do it even more. Hana? Eh gal hundi hai. So, if we go forward, What does this teach us? Any answers? There's a couple of answers up there if you want to answer.

0: Yes. So what Benji, he was saying was that because you've done one bad thing, don't think that you're not going to get the consequence of it.
1: ਕਿ ਤੁਸੀਂ ਇੱਕ ਮਾੜਾ ਕੰਮ ਕਰ ਲਿਆ, ਤੁਸੀਂ ਇਹ ਨਾ ਸੋਚੋ ਕਿ ਤੁਸੀਂ ਬਖਸ਼ੇਗੇ ਕਿ ਤੁਹਾਨੂੰ ਇਹਦਾ ਫਲ ਨਹੀਂ ਮਿਲਣਾ ਮਾੜੇ ਕੰਮ ਦਾ। ਪਰ ਜੇ ਤੁਸੀਂ ਸੱਚੀ ਤੁਹਾਨੂੰ ਤੁਸੀਂ ਮਾਫ਼ੀ ਚਾਹੁੰਦੇ ਹੋ, ਤੁਸੀਂ ਫਿਰ ਚੰਗੇ ਕੰਮ ਸ਼ੁਰੂ ਕਰ ਦਿਓ ਅਤੇ ਉਹ ਕੱਟ ਵੀ ਸਕਦੀ ਹੈ, ਉਹ ਸੁਧਾਰ ਸਕਦੇ ਹੋ ਆਪਣੇ ਆਪ। ਯੂ ਕੈਨ ਫਿਕਸ ਯੋਰ ਸੈਲਫ। ਐਨੀ ਅਦਰ Yes, so think twice about when you're about to do a bad thing. So let's say you see a $1 coin sat down over there on the side, you want to pick it up, think twice. Because you may have just stolen $1, but that's not something you worked for, you know? And that's a bad deed right there, and that's something you need to be mindful of. Ki tusi apne karam sahi karne ne, tusi, like for us, as Guru Sikhs, you're coming to Gurdwara Sahib, to see your karam, yes, have actions, but to see naam simran karo, to see seva karo, to see if you make a habit out of this, coming to Gurdwara Sahib, roj aana paave, matha tikkan dei, ya to see roj seva karni, these habits have such a big effect on our mind that it makes us want to stay with Maharaj even more. And that's what Maharaj was telling the grocer, ki, your past actions ho gaye ne, par now you can change. Tusi apne sudhar sakde ho apne aap nu. Tusi change kaam karo, akal purakh nu yaad rakho, hana, and you can still change things for the better. I think that is pretty much for the sakhi, for this one. Let's first discuss a little bit for the next question. Like, let's say if you have any, our choices do matter, hana. Our habits grow from these choices. Whatever we do, whatever we practice, has an effect on our mind. Huh? So always be mindful ki jodo bhi koi kam karna hai, soch lo pehla, changa kam karna hai na. We want to do good things, right? Yes. So always be mindful of that. Think ya socho. One of the main things that any of us can do is try. Koshish jarur karni hai. Chalo. Theek hai ji, I think we're almost about wrapping up. I've got 10 minutes. If you want to do that.
2: Haan ji, bacho, I hope you have heard the sakhi. ਸਾਖੀ ਸੁਣੀ ਸਾਰਿਆਂ ਨੇ? ਵਾਟ ਇਜ਼ ਦ ਟੇਕ ਫਰੋਮ ਦਿਸ ਸਾਖੀ? ਕੀ ਤੁਸੀਂ ਇਹ ਸਾਖੀ ਤੋਂ ਸਿੱਖਿਆ? ਕੈਨ ਯੂ ਵਨ ਟੈਲ? ਯੈਸ, ਹਾਂਜੀ, ਵੈਰੀ ਨਾਈਸ। ਹਾਂਜੀ,
3: ਟਵਾਈਸ ਬਿਫੋਰ ਯੂ ਡੂ ਸਮਥਿੰਗ,
2: ਥਿੰਕ ਟਵਾਈਸ ਬਿਫੋਰ ਯੂ ਟੇਕ ਯੂਰ ਡਿਸੀਜਨਸ। ਬਾਕੀ ਦੇਰ ਇਜ਼ ਵਨ ਮੋਰ ਵੈਰੀ ਇੰਪੋਰਟੈਂਟ ਥਿੰਗ। If you come across someone with bad habits, what should be done when you come across someone who is doing bad things in their lives?
3: Don't like join them, and if anything, just tell them that they might end up with like bad stuff happening to them.
2: Yes, don't ever befriend people who are doing bad things. And also from people who do not believe in Vaheguru Ji. Jede Rab nu nahi mande, sakat log, manmukh log, Maharaj ne hukum kita hai, ona di sangat nahi karni. They will have bad influence on your minds. They can break your faith. So that is also very important to stay away.
4: Be a good influence to other people.
2: Yeah, be a good influence. To be a good influence to other people, you need to actually correct your own life. ਕਿਹੜਾ ਇੱਥੇ 4 ਵਜੇ ਉੱਠਦਾ ਤੁਹਾਡੇ 'ਚ ਕੋਈ, ਸਵੇਰੇ 4 ਵਜੇ ਜਾਂ 3 ਵਜੇ ਜਾਂ 2 ਵਜੇ ਜਾਂ 1 ਵਜੇ? ਆਈ ਨੋ ਯੂ ਆਰ ਟੂ ਸਮਾਲ, ਹੈ ਨਾ, ਪਰ ਤੁਹਾਡੇ ਪੇਰੈਂਟਸ 'ਚੋਂ ਕਈ ਜਿਹੜੇ ਨੇ ਅਸਲੀ ਅਸਲੀ ਚੀਜ਼ ਜਿਹੜੀ ਹੈ ਜੇ ਪੇਰੈਂਟਸ ਨਹੀਂ ਨਾ ਉੱਠਦੇ ਇੱਕ ਬੱਚੇ ਨੇ ਇਸ ਤਰ੍ਹਾਂ ਕੀਤਾ ਉਹਨਾਂ ਨੂੰ ਕਹੋ ਡੈਡੀ ਤੁਹਾਡਾ ਅੰਮ੍ਰਿਤ ਵੇਲਾ ਕਿੱਥੇ ਹੈ ਯੂ ਕੈਨ ਆਸਕ ਦੇਮ ਹੈ ਤੈਨੂੰ ਕਿਹਨੇ ਕਿਹਾ ਕਹੋ ਪਦਮ ਅੰਕਲ ਨੇ ਕਿਹਾ ਆਉਂਦੇ ਰਹੋ ਮੇਰੇ ਕੋਲ ਠੀਕ ਹੈ ਨਾ ਆਈ ਕੈਨ ਟਾਕ ਟੂ ਦੈਮ ਨੋ ਪ੍ਰੋਬਲਮ ਇੰਨੀ ਗੱਲ ਹੈ ਗੁੱਸੇ 'ਚ ਹੋਣਗੇ ਮਾਫ਼ੀ ਮੰਗ ਲਾਂਗੇ ਇੰਨੀ ਕੁ ਗੱਲ ਹੈ ਨਾ ਬਟ ਜਿਹੜੇ ਅੰਮ੍ਰਿਤ ਵੇਲੇ ਮਹਾਰਾਜ ਕਹਿੰਦੇ ਨੇ ਅੰਮ੍ਰਿਤ ਵੇਲੇ ਖਾਏ ਖਰਚ ਰਹੇ ਨਿਖੁੱਟੇ ਨਾਹੀਂ ਜਿਹੜੇ ਭਗਤ ਜਨ ਨੇ ਜਿਹੜੇ ਬੰਦਗੀਆਂ ਵਿੱਚ ਜੁੜਦੇ ਨੇ ਜਿਹੜੇ ਨਾਮ ਸਿਮਰਨ ਜਿਹੜਾ ਗੁਰੂ ਦਾ ਹੁਕਮ ਹੈ ਗੁਰੂ ਪਾਤਸ਼ਾਹ ਦਾ ਕਿ ਸਵੇਰੇ ਉੱਠ ਕੇ ਬੰਦਗੀ ਵਿੱਚ ਜੁੜਨਾ ਸਾਰੀ ਸਾਖੀ ਇਜ਼ ਰਿਲੇਟਿਡ ਟੂ ਦੈਟ ਜੀਵਨ ਜੀ ਬੰਦਗੀ ਵਾਲੇ ਬੰਦੇ ਨੇ ਉਹਨਾਂ ਨੂੰ ਫਾਂਸੀ ਲੱਗਣੀ ਸੀ ਹੀ ਵਾਜ਼ ਗੋਇੰਗ ਟੂ ਡਾਈ ਦੈਟ ਡੇ ਐਂਡ ਇਟ ਚੇਂਜ ਬਿਕੋਜ਼ ਆਫ ਗੁਰੂ ਪੂਰੇ ਗੁਰੂ ਦੀ ਸੰਗਤ ਪ੍ਰਾਪਤ ਹੋ ਗਈ ਕੀ ਹੋਇਆ ਪੂਰੇ ਗੁਰੂ ਸਾਹਿਬ ਦੀ ਸੰਗਤ ਪ੍ਰਾਪਤ ਹੋਈ ਹੁਣ ਹੈ ਪੂਰੇ ਗੁਰੂ ਸਾਹਿਬ ਤੁਹਾਡੇ ਕੋਲ ਨੇ ਤੁਸੀਂ ਸੰਗਤ ਕਰ ਰਹੇ ਹੋ ਤੁਹਾਡੇ ਪੁਰਾਣੇ ਕਰਮ ਜਿਹੜੇ ਨੇ ਉਹ ਖਤਮ ਹੋ ਰਹੇ ਨੇ ਭੈੜੇ ਕਰਮ ਬਿਲੀਵ ਇਨ ਦੈਟ ਜਦੋਂ ਗੁਰਦੁਆਰੇ ਆ ਕੇ ਮੱਥਾ ਟੇਕਿਆ ਜਦੋਂ ਤੁਸੀਂ ਸਵੇਰੇ ਉੱਠ ਕੇ ਪਾਣੀ ਦਾ ਜਾਪ ਕੀਤਾ ਜਦੋਂ ਤੁਸੀਂ ਸਿਮਰਨ ਵਿੱਚ ਜੁੜੇ ਤੁਹਾਡਾ ਪਿਛਲਾ ਪਾਸਟ ਵਾਸ਼ ਆਫ ਹੁੰਦਾ ਕੋਟ ਕਰਮ ਜਿਹੜੇ ਨੇ ਮਾੜੇ ਕੀਤੇ ਹੋਏ ਭੈੜੇ ਪਾਪ ਕੰਮ ਕੀਤੇ ਹੋਏ ਸਾਰੇ ਵਾਸ਼ ਹੋ ਜਾਂਦੇ ਨੇ ਸੋ ਮਹਾਰਾਜ ਕਹਿੰਦੇ ਪ੍ਰਭ ਕਾ ਸਿਮਰਨ ਸਭ ਤੋਂ ਉੱਚਾ ਤਾਂ ਇਸ ਲਈ ਸਿਮਰਨ ਬੰਦਗੀ ਵਿੱਚ ਜੁੜਨਾ ਇਜ਼ ਦ ਮੇਨ ਥਿੰਗ ਯੂ ਹੈਵ ਟੂ ਲਰਨ ਫਰੋਮ ਦਿਸ ਕੈਂਪ ਕਿ ਅਸੀਂ ਵੀ ਆਰ ਗੋਇੰਗ ਟੂ ਗਰੋ ਅਪ ਇਨ ਟੂ ਪ੍ਰੋਪਰ ਗੁੱਡ ਗੁਰਮੁਖ ਸਿੱਖਸ ਅਸੀਂ ਆਪਣਾ ਜੀਵਨ ਜਿਹੜਾ ਉਹ ਬਦਲ ਕੇ ਵੀ ਹੈਵ ਟੂ ਬਿਕਮ ਐਗਜ਼ਾਮਪਲ ਫੋਰ ਅਦਰਸ ਅਰਾਊਂਡ ਅਸ ਇਨ ਅਵਰ ਲਾਈਵਸ ਐਂਡ ਗੁਰਸਿੱਖਸ ਆਰ ਮੈਂ ਤੁਹਾਨੂੰ ਮੈਂ ਅਬਜ਼ਰਵ ਕਰਦਾ ਆਲ ਦ ਅੰਮ੍ਰਿਤਧਾਰੀ ਯੂਥ ਜਿਹੜੇ ਹੁਣ ਤੁਹਾਡਾ ਕੈਂਪ ਵੀ ਲਗਾ ਰਹੇ ਨੇ ਐਂਡ ਪਲੱਸ ਮੋਰ ਆਈ ਹੈਵ ਸੀਨ ਦੇ ਵਰਕ ਐਥਿਕਸ ਪੀਪਲ ਟਰਾਈ ਟੂ ਕੱਟ ਕੋਰਨਰਸ ਪੀਪਲ ਟਰਾਈ ਨੋਟ ਟੂ ਵਰਕ ਦ ਟਾਈਮ ਦੇ ਆਰ ਸਪੋਜ਼ ਟੂ ਵਰਕ ਦੇ ਟਰਾਈ ਟੂ ਡੂ ਟ੍ਰਿਕਸ ਟੂ ਟੇਕ ਪ੍ਰਮੋਸ਼ਨਸ ਐਂਡ ਥਿੰਗਸ ਲਾਈਕ ਦੈਟ ਦੇ ਡੂ ਬੈਡ ਸਟੱਫ ਟੂ ਦੇਅਰ ਕਲੀਗਸ ਵੇਰੈਸ ਜਿਹੜੇ ਗੁਰਸਿੱਖ ਜਿਨ੍ਹਾਂ ਨੇ ਆਪਣਾ ਗੁਰੂ ਸਾਹਿਬ ਦੇ ਸੀਸ ਨਵਾ ਕੇ ਆਪਣੇ ਮਾਂ ਪਿਓ ਕੋਲੋਂ ਸਿੱਖਿਆ ਲੈ ਕੇ ਨਾਮ ਸਿਮਰਨ ਸਿੱਖੀ ਕਮਾਈ ਹੈ ਓਨੈਸਟ ਟੂ ਗੋਡ ਆਈ ਹੈਵ ਸੀਨ ਦੈਮ ਦੇ ਆਰ ਵਾਂਟਿਡ ਬਾਏ ਦੇਅਰ ਇੰਪਲੋਇਰਸ ਦੇ ਆਰ ਵਾਂਟਿਡ ਦੈਟ ਵੀ ਸ਼ੁੱਡ ਰਿਟੇਨ ਦੀਸ ਇੰਡੀਵਿਜੁਅਲਸ ਇਟਸ ਹੈਪਨਡ ਵਿਦ ਸਮਵਨ ਆਈ ਵਿਲ ਹੈਵ ਟੂ ਆਸਕ ਹਿਮ ਇਫ ਆਈ ਵਾਂਟ ਟੂ ਗਿਵ ਦਾ ਐਗਜ਼ਾਮਪਲ ਹਾਂਜੀ
5: being humble the good
2: yes and I'll give you example you know Gursagar Veer ji hune kita koi gatka he worked in you know the jadi metro in city the metro line he's the engineer he has laid down the whole jadi oda tracks train tracks he worked with the company he used to work 18 hours a day and when he left the company you know who called him the owner of the company and he begged him don't leave main gurudwar sahab mare samne khada he says why are you leaving he knew that it was too much hard work he got job in Sydney Trains as the same as an engineer he gave him the open invitation after 5 years if you feel like you want a job back with us I guarantee you will be given the job so he was wanted back And is in interview in Sydney Trains, there was all Goras taking, and this guy is Dumala, Dumale wala, Prakash Dade wala. Theek hai? There was like, they took the interview, othe ek lady engineer si onu job deti, Gusagu was not given the job. He came back, Dad, I'm not going to get the job there. I said, it was COVID time, asi ka rasta diwar karde si swere. Then I said, just wait, bete. ਦੇਖੋ ਮਹਾਰਾਜ ਸੱਚੇ ਪਾਤਸ਼ਾਹ ਦਾ ਕੀ ਹੁਕਮ ਹੈ ਐਸਟੋਨਿਸ਼ਿੰਗਲੀ ਦ ਬਿਗ ਬੋਸ ਹੂ ਵਾਸ ਸਿਟਿੰਗ ਇਨ ਦ ਇੰਟਰਵਿਊ ਅਨਦਰ ਆਸਟ੍ਰੇਲੀਅਨ ਵਾਈਟ ਆਸਟ੍ਰੇਲੀਅਨ ਵੈਨ ਹੀ ਸੋ ਦ ਪੀਪਲ ਹੂ ਆਰ ਸਿਲੈਕਟਿਡ ਐਂਡ ਪੁੱਟ ਇਨ ਟੂ ਦ ਜੋਬ ਹੀ ਆਸਕ ਦ ਐਚ ਆਰ ਬੋਰਡ ਅਦਰ 5 ਪੀਪਲ ਵਟ ਹੈਪਨ ਟੂ ਦੈਟ ਟਰਬਨ ਗਾਏ ਹੀ ਸੇਜ਼ ਲਾਈਕ It's just that we had to keep this lady instead of all gents. We had to put one. He said, I don't care. I want that guy. to be given the job. MD Kendra, manager, Sydney Trains. So he says, sir, we can't do it now. It's all filled up. Maharaj is hazard. Kendra, I don't care. Create a position. Create another job. Give that man the job. And that's how Guru Sahib Singh got his job in Sydney Trains. Sakhiya sundeo na, sachi guru mere sang sada hai nale. How can this happen? This is how, when you do nitname, you do amrit vela, you Maharaj nu follow kar deo, te Maharaj tuhade karaj sawar de sadgur tumre thir kar baiso harjan pyare sadgur tumre kaaj sware. Waheguru ji ka khalsa, Waheguru ji ki fateh. Now you can have a very very beautiful pasta. For you, it's all been done. Special dishes for you. Chalo jao, sare langar chakke. Us to baad apni apni class. Another second class, mere khayal hai. Ek minute. Haan ji. After langar, 1:30. New hall aana hai tusi. After taking langar. Come at the back side, okay? Chalo, sare matha teko. Khalsa, matha teke jao, Guru Sahib nu. Matha take and then leave for Langar Hall.

ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. ਸੋ ਆਈ ਕੈਨ ਟ੍ਰਾਈ ਮੋਸਟਲੀ ਟੂ ਸਪੀਕ ਇਨ ਪੰਜਾਬੀ, ਬਟ ਇਫ ਆਈ ਨੀਡ ਟੂ ਆਈ ਮਾਈਟ ਜੰਪ ਇਨ ਟੂ ਬਿਟ ਆਫ ਇੰਗਲਿਸ਼, ਇਫ ਯੂ ਗਾਇਜ਼ ਆਰ ਆਲ ਕੰਫਰਟੇਬਲ ਵਿਦ ਪੰਜਾਬੀ. ਹਾਂਜੀ, ਠੀਕ ਹੈ ਜੀ. ਚਲੋ, ਇਹ ਸਾਖੀ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਟਾਈਮ 'ਤੇ, ਸਮੇਂ 'ਤੇ, ਹੈ ਨਾ, ਜਦੋਂ ਭਾਈ ਮਰਦਾਨਾ ਜੀ ਅਤੇ ਗੁਰੂ ਨਾਨਕ ਦੇਵ ਜੀ ਆਪਣੇ ਟਰੈਵਲ 'ਤੇ ਲਾਈਕ ਉਦਾਸੀਆਂ, ਅਤੇ ਦਿਸ ਇਜ਼ ਪਾਰਟ ਆਫ ਕੱਲ ਆਪਣੇ ਗੁਰੂ ਨਾਨਕ ਚਮਤਕਾਰ. ਐਂਡ ਦੇਰ ਇਜ਼ ਅ ਸਾਖੀ ਜਿਹਦੇ ਵਿੱਚ ਸੋਨੇ ਦੀ ਮੋਹਰ ਬਿਕਮਸ ਕੋਲਾ, ਸੋ ਖੋਲ, ਐਂਡ ਕਰੂਸੀਫਿਕਸ਼ਨ ਜਿਹੜੀ ਮੌਤ ਹੋਣੀ ਸੀ ਉਹ ਸੂਲ ਬਣ ਜਾਂਦਾ, ਸੂਲੀ ਹੋਣਾ ਸੀ ਪਰ ਸੂਲ ਬਣ ਜਾਂਦਾ, ਠੀਕ ਹੈ. ਅਤੇ ਉਹਦੇ ਪਿੱਛੇ ਅਸੀਂ ਐਜ਼ ਸਾਖੀ ਨੂੰ ਸੁਣਨਾ ਕਿ ਕਾਰਨ ਕੀ ਹੈ, ਵਟਸ ਦਾ ਰੀਜ਼ਨ ਬਿਹਾਈਂਡ ਵਾਈ ਦਿਸ ਹੈਪਨ, ਕਿਉਂ ਐਸਾ ਘਟਨਾ ਵਾ ਇਹ ਹੋਈ, ਠੀਕ ਹੈ ਜੀ. ਨੈਕਸਟ ਲਾਈਫ ਪਲੀਜ਼. ਸੋ ਬਸੰਤ ਦੇ ਮਹੀਨਾ ਸੀਗਾ, ਹੈ ਨਾ, ਥੋੜ੍ਹੇ ਪਹਿਲਾਂ ਮਤਲਬ ਮਹਾਰਾਜ ਜੀ 3-4 ਮਹੀਨੇ ਆਲਰੇਡੀ ਉਹ ਚਾਲੇ ਪਾ ਚੁੱਕੇ ਸਨ, ਅਤੇ ਤੁਰਦੇ ਤੁਰਦੇ ਵੱਖ ਵੱਖ ਜਗ੍ਹਾ 'ਤੇ ਰੁਕੇ, ਠੀਕ ਹੈ ਜੀ. ਅਤੇ ਬਸੰਤ ਦੇ ਮਹੀਨੇ ਅਤੇ ਆਪਣੇ ਜਿਹੜੀ ਜਦੋਂ ਆਪਣਾ ਸਮਰ ਹੁੰਦਾ, ਹੈ ਨਾ, ਆਪਣਾ ਜੋ ਸਮਰ ਜਾਂ ਹੋਟ ਪੀਰੀਅਡ ਇਨ ਬਿਟਵੀਨ ਦੋਸ, ਇੱਕ ਹੁੰਦਾ ਮੌਨਸੂਨ ਸੀਜ਼ਨ, ਹੈ ਨਾ, ਜਿਹਦੇ 'ਚ ਬਾਰਿਸ਼ਾਂ ਹੁੰਦੀਆਂ ਇੰਡੀਆ 'ਚ, ਠੀਕ ਹੈ. ਉਸ ਮੌਸਮ ਵਿੱਚ ਬਾਰਿਸ਼ਾਂ ਇੰਨੀ ਜ਼ਿਆਦਾ ਪੈ ਜਾਂਦੀਆਂ, ਕਈ ਵਾਰੀ ਮਤਲਬ ਹੜ੍ਹ ਵੀ ਆ ਜਾਂਦੇ, ਮਤਲਬ ਫਲੱਡਸ ਆ ਜਾਂਦੇ ਨੇ, ਅਤੇ ਇਟਸ ਹਾਰਡ ਟੂ ਟਰੈਵਲ, ਠੀਕ ਹੈ, ਔਖਾ. ਅਤੇ ਭਾਈ ਮਰਦਾਨਾ ਜੀ, ਤੁਹਾਨੂੰ ਪਤਾ ਹੀ ਹੈ ਸਾਖੀ ਜਿਹੜੇ ਤੁਸੀਂ ਸੁਣੀ, ਭਾਈ ਮਰਦਾਨਾ ਜੀ ਆਮ ਤੌਰ ਕਹਿੰਦੇ ਹੁੰਦੇ ਨੇ ਕਿ ਮਹਾਰਾਜ ਜੀ ਅਸੀਂ ਰੁਕ ਜਾਈਏ, ਕਿ ਬੜਾ ਔਖਾ ਹੈ ਇਸ ਆਪਣੇ ਮੌਸਮ ਵਿੱਚ ਤੁਰਨਾ, ਤੁਰਿਆ ਨਹੀਂ ਜਾਂਦਾ ਅਤੇ ਥੱਕ ਥਕੇਵਾਂ ਵੀ ਬਹੁਤ ਜਲਦੀ ਹੋ ਜਾਂਦਾ, ਹੈ ਨਾ. ਅਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਮੁਸਕਰਾਉਂਦੇ ਤੇ ਪਹਿਲਾਂ ਕੁਛ ਕਹਿੰਦੇ ਨਹੀਂ, ਅਤੇ ਫਿਰ ਥੋੜ੍ਹੇ ਸਮੇਂ ਬਾਅਦ ਕਹਿੰਦੇ, ਐਂ ਦੇਖ ਆਮ ਤੁਸੀਂ ਦਾਖੀਆ ਸਮਝਦੇ ਹੋ, ਪੋਸਟਮੈਨ. ਸੋ ਕਹਿੰਦੇ, ਐਂ ਦੇਖ ਜਿਹੜਾ ਦਾਖੀਆ ਵੀ ਜਾ ਰਿਹਾ, ਦ ਪੋਸਟਮੈਨ ਇਜ਼ ਐਕਚੁਲੀ ਗੋਇੰਗ, ਉਹ ਵੀ ਜਾ ਰਿਹਾ ਆਪਣੀ ਡਿਊਟੀ ਕਰ ਰਿਹਾ ਇਸ ਸਮੇਂ ਵਿੱਚ, ਭਾਵੇਂ ਜਿਹੋ ਜਿਹਾ ਮਰਜ਼ੀ ਦਾ ਮੌਸਮ ਹੋਏ, ਵੈਦਰ ਇਟ ਬੀ ਹੀਟ, ਰੇਨ, ਹੈ ਨਾ, ਸਟੋਮ, ਦਾਖੀਆ ਨੂੰ ਜਾਣਾ ਪੈਂਦਾ, ਆਪਣੇ ਕੰਮ ਲਈ ਜਾਣਾ ਪੈਂਦਾ, ਹੈ ਨਾ. ਅਤੇ ਮਹਾਰਾਜ ਕਹਿੰਦੇ, ਅਕਾਲ ਪੁਰਖ ਵੀ ਸਾਡਾ, ਸਾਡੇ ਵੀ ਕੰਮ ਨੇ ਮਹਾਰਾਜ, ਅਕਾਲ ਪੁਰਖ ਨੇ ਅੱਗੇ ਰੱਖੇ ਹੋਏ ਨੇ ਕਿ ਸਾਡਾ ਵੀ ਸੱਦਾ ਹੈਗਾ ਕਿ ਅੱਗੇ ਜਾ ਕੇ ਕੰਮ ਕਰਨਾ. ਕਹਿੰਦੇ, ਜਿਨ੍ਹਾਂ ਨੇ ਸੇਵਾ ਕਰਨੀ ਹੁੰਦੀ ਹੈ, ਜਿਨ੍ਹਾਂ ਨੂੰ ਕੰਮ ਕਰਨਾ ਹੁੰਦਾ, ਉਹਨਾਂ ਨੂੰ ਔਖੇ ਸਮੇਂ ਵਿੱਚੋਂ ਵੀ ਲੰਘਣਾ ਪੈਂਦਾ. ਬਿਕੋਜ਼ ਇਟਸ ਨੋਟ ਆਲਵੇਜ਼ ਈਜ਼ੀ. ਲਾਈਕ ਰਾਈਟ ਨਾਓ ਯੂ ਕੁਡ ਸੇ, ਅੱਜ ਕੱਲ੍ਹ ਜਿਸ ਤਰ੍ਹਾਂ ਲਾਸਟ ਕਪਲ ਡੇਜ਼ ਇਜ਼ ਰੀਅਲੀ ਵਿੰਡੀ ਐਂਡ ਦ ਵੈਦਰ ਲਾਈਕ ਯੂ ਹੈਡ ਹੇਲ ਐਂਡ ਅਦਰ ਥਿੰਗਸ ਲਾਈਕ ਦੈਟ, ਯੂ ਕੁਡ ਈਜ਼ਲੀ ਜਸਟ ਸੇ ਮੈਂ ਗੁਰਦੁਆਰਾ ਸਾਹਿਬ ਨਹੀਂ ਜਾਣਾ, ਹੈ ਨਾ, ਮੌਸਮ ਚੰਗਾ ਨਹੀਂ ਹੈ. ਸਮਟਾਈਮਸ ਟੂ ਡੂ ਦ ਰਾਈਟ ਥਿੰਗ ਇਟਸ ਨੋਟ ਆਲਵੇਜ਼ ਈਜ਼ੀ. You probably had instances where, let's say, I could say for you guys, exams, right? Exams aste padhai karna is not always easy. Baithna, focus, right? To focus and actually work towards doing the right thing. Or for us, like doing simran, not easy. Kai vari man nahi lagda. Par jehde change kaam hunde ne, the right things that need to be done are not always easy. Kai vari... You just have to push through. Okay, very to see. Kendra, the more you repeat something, it makes it easier to do. Right? That will come in, you will see this in this Sakhi as well. So, Pai Mardana ji, tera ne ahi matlab Maharaj nu keha ki Maharaj ruk jaiye. Bada aukha hai. Te Maharaj ne ae unhon nu keha ke matlab thoda chup kara, fir thodi der baad karde travel jadon kar rahe si, chal rahe si, te Pai Mardana ji fir ton, Maharaj ji, ਤੁਸੀਂ ਤਾਂ ਚਲੋ, ਤੁਹਾਨੂੰ ਨਹੀਂ ਥਕੇਵਾ ਮਹਿਸੂਸ ਹੁੰਦਾ, ਤੁਸੀਂ ਤਾਂ ਅਕਾਲ ਪੁਰਖ ਰੱਬ ਦਾ ਰੂਪ ਹੋ, ਮੇਰੇ ਲਈ ਰੁਕ ਜਾਓ, ਮੈਂ ਥੱਕ ਜਾਂਦਾ, ਮੈਨੂੰ ਥਕੇਵਾ ਹੋ ਜਾਂਦਾ, ਅਤੇ ਤੁਸੀਂ ਰੁਕ ਜਾਓ, ਥੋੜ੍ਹਾ ਆਰਾਮ ਕਰ ਲਓ. ਅਤੇ ਲਿਖਿਆ ਹੁੰਦਾ ਕਿ ਮਹਾਰਾਜ ਤਾਂ, ਮਹਾਰਾਜ ਨੂੰ ਤਾਂ ਜਾਣ ਹੀ ਜਾਣ ਨੇ, ਅਤੇ ਮਹਾਰਾਜ ਨੂੰ ਪਤਾ ਕਿ ਮਰਦਾਨਾ ਜੀ ਚਲੋ ਇੰਨਾ ਨਹੀਂ ਉਹ ਥੱਕੇ ਹੋਏ, ਪਰ ਮੇਰੇ ਉਹਨਾਂ ਲਈ ਉਹ ਕਹਿ ਕੇ ਸੋਚਦੇ ਨੇ ਕਿ ਮਹਾਰਾਜ ਚਲੋ ਥੋੜ੍ਹਾ ਆਰਾਮ ਕਰ ਲੈ. ਅਤੇ ਮਹਾਰਾਜ ਕਹਿੰਦਾ ਚਲੋ ਠੀਕ ਹੈ. ਅਤੇ ਪਹੁੰਚਦੇ ਨੇ, ਦੇ ਰੀਚ ਵਿਲੇਜ, ਉੱਥੇ ਪੂਰੇ ਹਰਿਆਵਲ, ਅਤੇ ਉੱਥੇ ਬਾਰਹੱਟੀ ਹੈ ਇੱਕ, ਉਹਨਾਂ ਦੇ ਆਊਟਸਾਈਡ ਦ ਵਿਲੇਜ,
ਅਤੇ ਮਹਾਰਾਜ ਫਿਰ ਉੱਥੇ ਵੀ ਕਹਿੰਦੇ ਚਲੋ ਇੱਥੇ ਅਸੀਂ ਇੱਥੇ ਠਹਿਰ ਜਾਂਦੇ ਹਾਂ, ਫੁੱਲ ਸਟੇ ਹੀ ਆ ਫੋਰ ਲਿਟਲ ਵਾਇਲ ਹੈ ਨਾ, ਅਤੇ ਰੁਕ ਗਏ ਮਹਾਰਾਜ. ਅਤੇ ਜਿਹੜੇ ਉਹਨਾਂ ਦੇ ਜਿੱਥੇ ਜਿਹੜੇ ਰਹਿਣ ਵਾਲੇ ਨੇ ਉਹਨਾਂ ਨੂੰ ਮਤਲਬ ਖਬਰ ਪਹੁੰਚ ਗਈ ਕਿ ਮਹਾਰਾਜ ਪਹੁੰਚ ਗਏ ਨੇ. ਨੈਕਸਟ ਲਾਈਨ, ਅਤੇ ਉਹ ਹੈਗੇ ਨੇ ਭਾਈ ਜੀਵਨ ਜੀ. ਅਤੇ ਭਾਈ ਜੀਵਨ ਜੀ ਬੜੇ ਧਰਮੀ ਨੇ, ਉਹ ਸੇਵਾ ਕਰਦੇ ਨੇ, ਠੀਕ ਹੈ ਜੀ. ਉਹ ਵੀ ਅਕਾਲ ਪੁਰਖ ਨੂੰ ਕੋਸ਼ਿਸ਼ ਕਰਦੇ ਕਿ ਯਾਦ ਰੱਖਣ ਦੀ ਅਤੇ ਚੰਗੇ ਕੰਮ ਕਰਨੇ. ਸੰਗਤ ਵੀ ਕੋਸ਼ਿਸ਼ ਕਰਦੀ ਕਿ ਸੰਗਤ ਚੰਗੀ ਕਰ ਲਈ ਹੈ, ਤਾਂ ਹੀ ਫਿਰ ਉਹਨਾਂ ਦੇ ਫੁਰਨਾ ਹੈ ਕਿ ਇਹਨਾਂ ਮਹਾਰਾਜ ਨੂੰ ਦਰਸ਼ਨ ਕਰੀਏ ਜਾ ਕੇ. ਗੁਰੂ ਨਾਨਕ ਦੇਵ ਜੀ ਮਹਾਰਾਜ ਆਏ ਨੇ ਕਿ ਸੁਣਿਆ ਬੜੇ ਬੜੇ ਉੱਚੇ ਰੂਹ ਨੇ, ਬੜੇ ਸਾਧੂ ਨੇ, ਪੈਗੰਬਰ ਨੇ, ਜਾ ਕੇ ਦਰਸ਼ਨ ਕਰ ਲਈਏ, ਹੈ ਨਾ. ਅਤੇ ਭਾਈ ਜੀਵਨ ਜੀ ਪਹਿਲੇ ਦਿਨ ਗਏ, ਬੈਠੇ, ਅੱਖਾਂ ਬੰਦ ਕੀਤੀਆਂ, ਪੂਰਾ ਦਿਨ ਲੰਘ ਗਿਆ, ਸ਼ਾਮੀ ਜਾ ਕੇ ਅੱਖਾਂ ਖੁੱਲੀਆਂ, ਕਿਉਂਕਿ ਇੰਨਾ ਚੰਗਾ ਮਹਿਸੂਸ ਹੋਇਆ, ਸਕੂਨ ਮਹਿਸੂਸ ਹੋਇਆ ਮਹਾਰਾਜ ਦੀ ਸੰਗਤ ਵਿੱਚ ਕਿ ਉਹਨਾਂ ਦੇ ਦਿਲ ਹੀ ਨਹੀਂ ਕੀਤਾ ਮੈਂ ਅੱਖਾਂ ਖੋਲ੍ਹਾਂ. ਸਾਰਿਆਂ ਨੂੰ ਸਮਝ ਆ ਰਹੀ ਹੈ ਨਾ, ਲਾਈਕ ਪੰਜਾਬੀ ਇਜ਼ ਓ ਗੁੱਡ, ਹਾਲਾਂਕਿ ਇੰਗਲਿਸ਼ ਚੋ ਚੋ ਯਾ ਓਕੇ. ਸੋ ਹੀ ਕਲੋਜ਼ ਹਿਸ ਆਈਜ਼ ਇਨ ਦਾ ਮੋਰਨਿੰਗ, ਓਪਨ ਇਟ ਅਪ ਇਨ ਦਾ ਈਵਨਿੰਗ, ਬਿਕੋਜ਼ ਹੀ ਫੈਲਟ ਸੋ ਅਟੈਚਡ, ਕਨੈਕਟਡ, ਬਲਿਸ, ਫੈਲਟ ਦ ਪੀਸ ਇਨਸਾਈਡ. ਸੋ ਲਾਈਕ ਵੈਨ ਯੂ ਕਮ ਟੂ ਗੁਰਦੁਆਰਾ ਸਾਹਿਬ ਐਂਡ ਯੂ ਟਰਾਈ ਟੂ ਫੋਕਸ, ਹੈ ਨਾ, ਜਦੋਂ ਤੁਸੀਂ ਆਪਣਾ ਮਨ ਲਗਾਉਣ ਦੀ ਕੋਸ਼ਿਸ਼ ਕਰਦੇ ਹੋ, ਲੈਟਸ ਸੇ ਸ਼ਬਦ ਕੀਰਤਨ ਹੋ ਰਿਹਾ ਹੈ ਨਾ, ਅਤੇ ਤੁਸੀਂ ਆਪਣੇ ਜਿਹੜੇ ਤੁਸੀਂ ਅਰਥ ਪੜ੍ਹ ਰਹੇ ਹੋ ਨਾਲ, ਉਹਦੇ ਨਾਲ ਮਨ ਫਿਰ ਜ਼ਿਆਦਾ ਲੱਗਦਾ ਕਿ ਤੁਸੀਂ ਸਮਝ ਰਹੇ ਹੋ ਬਾਣੀ ਕਹਿ ਕੀ ਰਹੀ ਹੈ. ਵੈਨ ਯੂ ਟਰਾਈ ਟੂ ਅੰਡਰਸਟੈਂਡ ਦ ਮੀਨਿੰਗ ਬਿਹਾਈਂਡ ਵਾਟਸ ਬੀਂਗ ਸੰਗ, ਇਟ ਰੀਅਲੀ ਅਸਿਸਟਸ ਵਿਦ ਕਨੈਕਟਿੰਗ ਯੋਰ ਮਾਇੰਡ to the moment, to Akal Purakh, and just being there, feeling that happiness, that peace, sitting with Gursikh, Gurmukh, Akal Purakh, Guruji. And that's what Bhai Jeevan Ji felt. Bhai Jeevan Ji ne pehli sangat kiti, ghar aage. Dil kita ki, phir to jaiye, let's go again. ਤੁਸੀਂ ਹੁਣ ਪਤਾ ਹੀ ਹੈ ਤੁਹਾਨੂੰ ਸਮਾਗਮ ਚੱਲ ਰਿਹਾ, ਬਟ ਇਫ ਯੂ ਕੈਨ, ਸ਼ਾਮ ਦਾ ਪ੍ਰੋਗਰਾਮ ਹੈਗਾ ਬਲੈਕ ਟਾਊਨ ਗੁਰਦੁਆਰਾ ਸਾਹਿਬ, ਉੱਥੇ ਜ਼ਰੂਰ ਕੋਸ਼ਿਸ਼ ਕਰਨਾ ਆਉਣਾ. ਉੱਥੇ ਇਫ ਯੂ ਡੋਂਟ ਆਲਰੇਡੀ, ਇਫ ਯੂ ਅੰਡਰਸਟੈਂਡ ਦ ਮੀਨਿੰਗ ਸਟ੍ਰੇਟ ਡਾਇਰੈਕਟਲੀ, ਗ੍ਰੇਟ. ਜੇ ਨਹੀਂ ਤਾਂ ਟਰਾਈ ਟੂ ਰੀਡ ਦ ਮੀਨਿੰਗਸ ਔਨ ਦ ਪ੍ਰੋਜੈਕਟਰ, ਹੈ ਨਾ, ਟਰਾਈ. ਵੀ ਫਸਟ ਸਟੈਪ ਇਟ ਟੇਕਸ ਟੂ ਐਕਚੁਲੀ ਟਰਾਈ ਟੂ ਕਨੈਕਟ ਵਿਦ ਵਾਹਿਗੁਰੂ ਜੀ ਅਕਾਲ ਪੁਰਖ, ਇਜ਼ ਟੂ ਟਰਾਈ. ਅਤੇ ਭਾਈ ਜੀਵਨ ਜੀ ਡੂਇੰਗ ਐਗਜੈਕਟਲੀ ਦੈਟ, ਉਹਨਾਂ ਨੂੰ ਮਹਿਸੂਸ ਹੋਇਆ ਕਿ ਉਹਨੂੰ ਚੰਗਾ ਲੱਗ ਰਿਹਾ. ਹੀ ਫੈਲਟ ਦੈਟ ਖਿੱਚ, ਦੈਟ ਪੁੱਲ ਟੂਵਰਡਸ ਮਹਾਰਾਜ, ਕਿ ਮੈਂ ਆਵਾਂ, ਫਿਰ ਤੋਂ ਆਵਾਂ. ਪਹੁੰਚ ਗਏ, ਅਗਲੇ ਦਿਨ ਵੀ ਪਹੁੰਚ ਗਏ ਮਹਾਰਾਜ ਕੋਲ. ਅਤੇ ਦਿਨ ਬਰ ਦਿਨ ਬੀਤਦੇ ਗਏ ਅਤੇ ਮਹਾਰਾਜ ਕੋਲ ਆਉਂਦੇ ਰਹੇ ਹੌਲੀ ਹੌਲੀ. ਉਹਨਾਂ ਦਿਲ ਕੀਤਾ ਕਿ ਮੈਂ ਮਹਾਰਾਜ ਲਈ ਕੁਛ ਲੈ ਕੇ ਜਾਵਾਂ, ਲੈਟ ਮੀ ਟੇਕ ਸਮਥਿੰਗ ਫੋਰ ਮਹਾਰਾਜ. ਸੋ ਲਾਈਕ ਵੈਨ ਯੂ ਰੀਲੀ ਲਾਈਕ ਵਿਦ ਯੋਰ ਪੇਰੈਂਟਸ, ਹੈ ਨਾ, ਘਰ ਬੈਠੇ ਤੁਸੀਂ, ਲੈਟਸ ਸੇ ਦੇ ਸਿਟਿੰਗ ਵੀ ਲਾਈਕ, ਤੁਸੀਂ ਕੁਛ ਛਕਣਾ, ਪਾਣੀ ਪੀਓਗੇ, ਲਾਈਕ ਮਾਂ ਪਿਓ, ਲਾਈਕ ਯੂ ਲੁੱਕ ਆਫਟਰ. ਵੈਨ ਯੂ ਰੀਲੀ ਕੇਅਰ ਫੋਰ ਸਮਵਨ, ਯੂ ਟ੍ਰਾਈ ਟੂ ਲੁੱਕ ਆਫਟਰ ਦੈਮ, ਹੈ ਨਾ. ਅਤੇ ਉਹਨਾਂ ਨੂੰ ਇੰਨੀ ਮਹਿਸੂਸ ਹੋਏ ਕਿ ਮਹਾਰਾਜ, ਤੁਸੀਂ, ਮੈਂ ਤੁਹਾਡੇ ਲਈ ਲਾਇਆ. ਉਹਨਾਂ ਨੂੰ ਤਾਂ ਪਤਾ ਸੀ, ਮਤਲਬ ਬੜੇ ਉੱਚੇ ਉੱਚੇ ਰੂਹ ਨੇ, ਮਤਲਬ ਅਕਾਲ ਪੁਰਖ, ਕਿ ਮਹਾਰਾਜ ਤੁਸੀਂ ਇਹ, ਮੈਂ ਤੁਹਾਡੇ ਲਈ ਭੋਜਨ ਬਣਾਇਆ, ਚੱਕੋਗੇ, ਚੱਕ ਲਓ ਜੀ. ਯੂ ਬ੍ਰੋਟ ਫੂਡ, ਮੇਡ ਫੂਡ ਫੋਰ ਮਹਾਰਾਜ, ਕਿ ਮਹਾਰਾਜ ਤੁਸੀਂ ਪਲੀਜ਼ ਹੈਵ ਦਿਸ ਮੀਲ. ਆਲ ਆਫ ਦੀਸ ਥਿੰਗਸ ਦੈਟ ਭਾਈ ਜੀਵਨ ਜੀ ਯੂਸ ਟੂ ਲਿਸਨ ਟੂ ਗੁਰਬਾਣੀ. ਸੋ ਮਹਾਰਾਜ ਇਜ਼ ਆਪਣੇ ਬਚਨ, serving brings food for Maharaj and at the same time remaining in remembrance. So apna mann nu
ਲਗਾ ਕੇ ਰੱਖਣਾ ਅਕਾਲ ਪੁਰਖ ਨਾਲ ਯਾਦ ਵਿੱਚ ਕਿ ਵਾਹਿਗੁਰੂ, ਕੀਪ ਇਨ ਟਿਊਨ ਵਿਦ ਅਕਾਲ ਪੁਰਖ, ਟਰਾਈ ਟੂ ਰਿਮੈਂਬਰ, ਟਰਾਈ ਟੂ ਕੀਪ ਇਨ ਟਿਊਨ. ਇਟਸ ਨੋਟ ਈਜ਼ੀ, ਆਈ ਨੋ, ਆਈ ਗੋ ਟੂ ਵਰਕ, ਵੈਨ ਆਮ ਫੋਕਸਿੰਗ ਵਰਕ, ਇਟਸ ਨੋਟ ਆਲਵੇਜ਼ ਈਜ਼ੀ ਟੂ ਰਿਮੈਂਬਰ, ਬਟ ਦ ਮੋਰ ਯੂ ਡੂ, ਇਟ ਬਿਕਮਸ ਈਜ਼ੀਅਰ ਟੂ ਰਿਮੇਨ ਅਟੈਚਡ ਵਿਦ ਅਕਾਲ ਪੁਰਖ. ਸੋ there's on one side Bhai Jeevan ji, theek hai ji, and then on the other side you have, we don't have a name, but we have, it was actually the grocer, so the guy who owned the fruit shop, the vegetable shop, theek hai, he notices ki Bhai Jeevan ji has been leaving the village almost daily, roz ji Bhai Jeevan ji aise samay nikalde ne te shaami aande ne te ਬਾਏ ਚਾਂਸ ਸਹਿਤ ਸਭਾ ਪੁੱਛ ਲਿਆ ਕਿ ਜੀਵਨ ਜੀ ਤੁਸੀਂ ਕਿੱਥੇ ਚੱਲੇ ਹੋ, ਤੁਸੀਂ ਮੈਂ ਕਾਫੀ ਚਿਰ ਹੁਣ ਮੈਨੂੰ ਮੈਂ ਦੇਖਦਾ ਹਾਂ ਕਿ ਤੁਸੀਂ ਬਾਹਰ ਜਾਂਦੇ ਹੋ ਪਿੰਡ ਤੋਂ, ਕਿੱਥੇ ਜਾਂਦੇ ਹੋ ਤੁਸੀਂ? ਭਾਈ ਜੀਵਨ ਜੀ ਕਹਿੰਦੇ ਤੁਸੀਂ, ਤੁਹਾਨੂੰ ਖਬਰ ਨਹੀਂ ਮਿਲੀ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਪਹੁੰਚੇ ਹੋਏ ਨੇ ਇੱਥੇ ਬਾਹਰ ਹੱਟ ਵਿੱਚ, ਇੱਥੇ ਆਪਣੇ ਰੁਕੇ ਹੋਏ ਨੇ, ਠਹਿਰੇ ਹੋਏ ਨੇ, ਚਲੋ ਚੰਗਾ ਸੰਗਤ ਕਰੀਏ, ਤੁਸੀਂ ਵੀ ਚੱਲੋ. ਹੁਣ ਦਿਸ ਇਜ਼ ਵੇ ਦ ਮਾਇੰਡ ਪਲੇਸ, ਉਹਨਾਂ ਨੇ ਹਾਂ ਜ਼ਰੂਰ ਕਹਿ ਦਿੱਤਾ, ਹੈ ਨਾ, ਦ ਗਰੋਸਰ. ਅਤੇ ਕਹਿੰਦੇ ਠੀਕ ਹੈ, ਅੱਜ ਮੇਰਾ ਕੰਮ ਹੈ, ਕੱਲ੍ਹ ਚੱਲਦੇ ਹਾਂ, ਵਿਲ ਗੋ ਟੁਮੋਰੋ. ਅਤੇ ਭਾਈ ਜੀਵਨ ਜੀ ਕੱਲ੍ਹ ਪਹੁੰਚ ਗਏ ਅਗਲੇ ਦਿਨ, ਅਤੇ ਚਲੀਏ ਫਿਰ. ਕਹਿੰਦੇ ਹਾਂ ਹਾਂ ਠੀਕ ਹੈ ਚੱਲਦੇ ਹਾਂ, ਲੈਟਸ ਗੋ. ਸ਼ੋਪ ਬੰਦ ਕੀਤੀ ਅਤੇ ਨਿਕਲ ਪਏ ਦੋਨੋਂ. ਐਂਡ ਪਿੰਡ ਦੇ ਬਾਹਰ ਨਾ ਦੋ ਰਾਹ ਜਾਂਦੇ ਨੇ, ਦੋ ਰਸਤੇ ਨੇ, ਵਨ ਟੂਵਰਡਸ ਮਹਾਰਾਜ, ਦੀ ਅਦਰ ਵਨ, ਸੋ ਵੀ ਡਿਡਨਟ ਰਾਈਟ ਇਟ ਹੇਅਰ, ਬਟ ਇਨ ਦ ਸਾਖੀ ਇਟ ਐਕਚੁਲੀ ਮੈਂਸ਼ਨਸ ਦੈਟ ਹੀ ਵੈਂਟ ਟੂ ਵਿਜ਼ਿਟ ਅ ਬਰੋਥਲ, ਲਾਈਕ ਅ ਪ੍ਰੋਸਟੀਟਿਊਟ ਹਾਊਸ, ਕੋਠਾ. ਸੋ ਦੈਟਸ ਆਵਰ

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਹਾਂਜੀ ਯੈਪ ਨੈਕਸਟ ਸਲਾਈਡ ਵਨ ਮੋਰ
2: ਵਾਹਿਗੁਰੂ
1: ਠੀਕ ਹੈ ਕਹਿੰਦਾ ਮੈਨੂੰ ਕਿਉਂ ਲੱਭਿਆ ਫਿਰ ਵਾਈ ਡਿਡ ਆਈ ਫਾਈਂਡ ਗੋਲਡ ਵਾਲਸਟ ਬਾਈ ਜੀਵਨ ਜੀ got hit by a thorn and he's injured, hana, and he's like, you can't always understand, hana, when the samajh nahi lagdi kevari, like just looking at it face value te ola pata nahi chalda, like you can't tell, like to see this socho sometimes, let's say you see someone who's lived a good life, hana, but now right now they have a chronic disease, loki ke kende ne yaar ki fayda hai da ਸਾਰੇ ਮਤਲਬ ਆਪਣੇ ਜ਼ਿੰਦਗੀ ਮਤਲਬ ਲਾ ਤੀ ਅਤੇ ਹੁਣ ਜਾ ਕੇ ਮਤਲਬ ਪਿਆ ਹੋਇਆ ਬਿਸਤਰੇ 'ਤੇ ਬਟ ਯੂ ਡੋਂਟ ਨੋ ਦ ਹਿਸਾਬ ਕਿਤਾਬ ਔਫ ਯੋਰ ਕਰਮ ਪਿਛਲੇ ਕਰਮ ਦੇ ਹਿਸਾਬ ਕਿਤਾਬ ਨਹੀਂ ਸਾਨੂੰ ਪਤਾ ਜੇ ਸਾਡੇ ਮਾੜੇ ਕਰਮ ਨੇ ਜਾਂ ਸਾਡੇ ਚੰਗੇ ਕਰਮ ਨੇ ਅਸੀਂ ਨਹੀਂ ਜਾਣਦੇ ਅਤੇ ਜਿਹੜਾ ਦ ਗਰੋਸਰ ਹੀ ਇਜ਼ ਲਾਈਕ I want to find out main pata lagana kyon as kida ki karan hai da matlab kyon hai is tarah ki munnu sunne mile hai te onnu satt inni gehri satt vajji hai te kehnde as main jana guru nanak dev ji maharaj kol assi puchde ha let's ask and find out the reason hai na te pahunchde ne maharaj kol maharaj ji kol pahunchde ki maharaj tusi sam dasso sanu ਕੀ ਕਾਰਨ ਹੈ ਵਟ ਹੈਪਨਡ ਇਹ ਕਿਉਂ ਹੋਇਆ ਕਿ ਮੈਨੂੰ ਸੋਨੇ ਦੇ ਮੋਹਰ ਮਿਲੇ ਅਤੇ ਇਹਨਾਂ ਨੂੰ ਸੱਟ ਇੰਨੀ ਗਹਿਰੀ ਸੱਟ ਵੱਜੀ ਅਤੇ ਮਹਾਰਾਜ ਜੀ ਕਹਿੰਦੇ ਸਮਝਾਉਣ ਤੁਸੀਂ ਬਹਿ ਜਾਓ ਕਹਿੰਦੇ ਨਹੀਂ ਮਹਾਰਾਜ ਤੁਸੀਂ ਸਾਨੂੰ ਸਮਝਾਓ ਅਸੀਂ ਮਤਲਬ ਸਾਡੀ ਬੁੱਧੀ ਇੰਨੀ ਨਹੀਂ ਹੈਗੀ ਅਸੀਂ ਸਮਝ ਸਕੀਏ ਕਿਉਂ ਹੋਇਆ ਫਿਰ ਮਹਾਰਾਜ ਜੀ ਨੇ ਸਮਝਾਉਣਾ ਕੀਤਾ ਕਿ ਜਿਹੜਾ ਗਰੋਸਰ ਸੀ ਨਾ ਜਿਹੜਾ ਦੁਕਾਨਦਾਰ ਸੀ ਉਹਨੇ ਇੱਕ ਵਾਰੀ ਇੱਕ ਸਾਧੂ ਨੂੰ ਸੋਨੇ ਦੀ ਮੋਹਰ ਦਿੱਤੀ ਸੀ ਅਤੇ ਉਹਦਾ ਫਲ ਉਹਨੂੰ 100 ਗੁਣਾ ਮਿਲਣਾ ਸੀ ਸੋ ਦ ਗੁੱਡ ਐਕਸ਼ਨ ਦੈਟ ਯੂ ਟੇਕ ਦੈਟ ਯੂ ਡੂ ਐਕਚੁਲੀ ਮਲਟੀਪਲਾਈ ਯੋਰ ਜੀਵਨ ਡਜ਼ ਮੈਟਰ ਸੋ ਦੈਟ ਫਲ ਦੈਟ ਵਾਜ਼ ਸਪੋਸ ਟੂ ਮਲਟੀਪਲਾਈ ਬਾਈ ਗਿਵਿੰਗ ਏ ਸੇਂਟਲੀ ਸੋਲ ਵਨ ਗੋਲਡ ਮੋਰ ਵਾਜ਼ ਗੋਇੰ ਟੂ ਗਿਵ ਹਿਮ 100 ਫੋਲਡ ਰਿਟਰਨ ਪਰ Kyunki he visits the brothel, like does Pap, is entrenched within worldly desires, worldly pleasures. So he had burned all that pun that was attached to him. That 100 times decreased to him only getting back what he gave. He gave one gold coin. He only received one back. But he didn't get the phal that he was supposed to because of his lifestyle that he chose of sin and worldly desires and things like that. But let's move on to Pai Jeevanji. Next slide, please. So, Pai Jeevanji, Maharaj ji samjhao na karde ki pichle janam vich Pai Jeevanji ne eho je kam kita hoya si ki es janam vich unhan nu suli matlab chadhaya jana si. He was going to get crucified. He was going to be sentenced to death. So that hung to death, you can obviously imagine that is because of a crime so heinous or so like bad that you are punished to death. But it became a thorn. Kyunki by jeevan ji as jeevan vich as zindagi vich he had lived a life of taram seva the remembrance of Akal Purakh. And that's what Maharaj was matlab samjhavna kare si ki karam de jehde hege ne na saab kitab nahi pata honda. So if you see a good person going through a hard time, any matlab ki inhane changa kam da koi phal nahi hai, What's happening is that one of the pichla sahab kitab is being cut down. If someone was meant to get hit by, let's say, a bus, right? Just say by chance. Hana? Pichla karam sega, tusi maradan lagyo. If your man lagya enough, if you've done enough, by chance, you could be going on that, and rather than doing that, you could just break a leg. It could go that way. Or it could be anything, but pata nahi honda. And that's the reason why we need to actually focus and try to do good things on repeat. So create that routine. So tusi je svere uthde ho, simran karde ho, paath karde ho, try to do more. And if you haven't, je tusi haje nahi kar sakre, start. Hana? Even if it's with like 5 minutes of simran, that good deed goes a long way. Hana? And that's like the main saki. And then the grocer understood what Maharaj was saying, ki Maharaj, tera jada pun si, o sara katya gaya, tere mare karma karke. And then the grocer understands, and he asks Maharaj, Maharaj, phir main hun ki kara? Maharaj kende ne, jere jiya, sade jere karam ne, te, yep, that one. So, jere sade karam ne, they have an effect. ਕਿ ਤੁਸੀਂ ਜੇ ਮਾੜੇ ਕੰਮ ਕਰੋਗੇ ਤੁਹਾਡੇ ਲਈ ਅਗਲਾ ਮਾੜਾ ਕਰਮ ਕਰਨ ਲਈ ਇੰਨੀ ਔਖ ਨਹੀਂ ਆਉਣੀ. ਯੂ ਫਾਈਂਡ ਇਟ ਈਜ਼ੀਅਰ ਟੂ ਡੂ ਅ ਬੈਡ ਥਿੰਗ ਇਫ ਯੂ ਡਨ ਇਟ ਵਾਂਸ. ਸਿਮਿਲਰਲੀ ਔਨ ਦੀ ਅਦਰ ਸਾਈਡ, ਤੁਸੀਂ ਜੇ ਇੱਕ ਵਾਰੀ ਤੁਸੀਂ ਸਵੇਰੇ ਉੱਠ ਕੇ ਸਿਮਰਨ ਕਰ ਲਿਆ ਜਾਂ ਤੁਸੀਂ ਗੁਰਦੁਆਰਾ ਸਾਹਿਬ ਆਏ, ਸੇਵਾ ਕੀਤੀ, ਤੁਹਾਨੂੰ ਅਗਲੀ ਵਾਰੀ ਕਰਨ 'ਤੇ ਔਖ ਨਹੀਂ ਲੱਗੇਗੀ, ਚੰਗਾ ਹੀ ਲੱਗੇਗਾ. ਸਗੋਂ ਯੂ ਵਿਲ ਫਾਈਂਡ ਇਟ ਈਜ਼ੀਅਰ. ਸੋ ਇਟ ਇਜ਼ ਵੈਰੀ ਇੰਪੋਰਟੈਂਟ ਟੂ do the right thing, you know, have your karams do matter. Repeating choices, you know, strengthens like the negative desires, which what happened with the grocer. But then by Jeevanji, on the other hand, like naam, simran, kindness, seva, makes the mind want to do the good things more. And last, these actions, as you repeat them, they create the good habit. And that's what we are on this earth to do. Create that good habit so that we can actually be in tune with the Kalpurakh, meet Vaheguru Ji. Hana? And that's why you guys are here, because you've come to the camp. You've understood that, theek hai ji, like, you may have already heard this sakhi many times. You've heard about karam, you've heard about doing good deeds, doing seva. But listening to it, wanting to do it, it's another step forward for yourself. So I think Sakhi for this one is done for on this one, this page almost. There's a couple of question pages, but I think that's, we pretty much covered the time. So we'll finish it here for today. Vaheguru Ji Ka Khalsa, Vaheguru Ji.
2: Vaheguru Khalsa Ji Fateh. So what are you going to take away from this Sakhi? So life of sin, the choices which you make in your life, matter. And if you decide that I am going to follow the path of Sikhi, Guru Sahib, what Guru Sahib has prescribed to us, he has not prescribed only to Sikhs. He has written to Hindus in Guru Granth Sahib. He has written to Muslims and other faiths to follow their faiths properly, to do away with ritualism, and to be Maharaj Nujito Puchyana Baghdad. You know Baghdad, Iraq. He was asked this question, ki puchan khol kitab no Hindu vadda ke Muslim noi. Ki they said, please open your book which you carry with you, jidesh gurbani likhi si, ki Hindu is more better religion than Islam. What was the reply Guru Nanak Sahib gave them? Anybody can guess? ਬਾਬਾ ਆਖੇ ਹਾਜੀਆਂ, ਹਾਜੀਆਂ ਨੂੰ ਬਾਬਾ ਨੇ ਜਵਾਬ ਦਿੱਤਾ, ਸ਼ੁਭ ਅਮਲਾ, ਜਿਹੜੀ ਪੂਰੀ ਸਾਖੀ ਹੁਣੇ ਸੁਣੀ ਹੈ, ਇਟਸ ਅਬਾਊਟ ਸ਼ੁਭ ਅਮਲ, ਗੁੱਡ ਡੀਡਸ. ਹੈਵਨਟ ਯੂ ਹਰਡ ਹਾਊ ਜੀਵਨ ਜੀ ਵਾਸ ਗੋਇੰਗ ਟੂ ਬੀ ਹੰਗ ਔਨ ਦੈਟ ਡੇ ਐਂਡ ਦੈਟ ਕਨਵਰਟਿਡ ਇਨ ਟੂ ਦ ਥੋਰਨ ਇਨ ਹਿਸ ਫੁੱਟ, ਵੇਅਰ ਦ ਅਦਰ ਦ ਗਰੋਸਰ, ਦੁਕਾਨ ਵਾਲਾ, ਹੀ ਯੂਜ਼ ਟੂ ਕਮਿਟ ਸਿਨ ਐਵਰੀ ਡੇ And his gold pot converted to just one more he had actually given to a saint in the previous life. So Guru Sahib ne haji baba akhe hajiya Guru Sahib ne Iraq ch jithe jithe ਉਹਨਾਂ ਨੂੰ ਇਹ ਸਵਾਲ ਪੁੱਛਿਆ ਗਿਆ ਬਾਬਾ ਆਖੇ ਹਾਜੀਆਂ ਸ਼ੁਭ ਅਮਲਾ ਬਾਜੋ ਦੋਨੋਂ ਰੋਈ ਵਟ ਇਜ਼ ਦ ਮੀਨਿੰਗ ਆਫ ਦੈਟ ਕਿ ਅਗਰ ਕੋਈ ਹਿੰਦੂ ਹੈ ਕ੍ਰਿਸਚਨ ਹੈ ਮੁਸਲਿਮ ਹੈ ਈਵਨ ਸਿੱਖ ਅਗਰ ਅਮਲ ਅੱਛੇ ਨਹੀਂ ਹੈ ਜ਼ਿੰਦਗੀ ਵਿੱਚ ਇਫ ਯੂ ਡੂ ਨੋਟ ਪ੍ਰੈਕਟਿਸ ਗੁੱਡ ਡੀਡਸ ਇਨ ਲਾਈਫ ਯੂ ਵਿਲ ਵੀਪ ਐਂਡ ਯੂ ਵਿਲ ਨੋਟ ਗੈਟ ਅ ਪਲੇਸ ਵੇ ਗੋਡ ਵਾਂਟਸ ਟੂ ਬੀ ਦਰਗੇ ਅੰਦਰ ਲੈਨ ਨਾ ਟੋਈ ਅਸੀਂ ਜਦੋਂ ਸਾਡੀ ਲਾਈਫ ਮੁੱਕਣੀ ਹੈ ਅਸੀਂ ਸਾਨੂੰ ਚੱਲ ਦਰਹਾਲ ਦੀਵਾਨ ਬੁਲਾਇਆ ਯੂ ਵਿਲ ਬੀ ਕਾਲਡ ਬੈਕ ਇਨ ਟੂ ਦ ਕੋਰਟ ਆਫ ਲਾਰਡ ਫਰੋਮ ਵੇਅਰ ਵੀ ਹੈਵ ਡਿਸੈਂਡਡ ਬਿਲੀਵ ਮੀ ਦਿਸ ਬੋਡੀ ਇਜ਼ ਵੈਰੀ ਵੈਰੀ ਟੈਂਪਰਰੀ ਇਟਸ ਨੋਟ ਗੋਇੰਗ ਟੂ ਲਾਸਟ ਫੋਰ ਐਵਰ ਇਟਸ ਫੋਰ ਅ ਫਿਊ ਈਅਰਸ ਬਟ ਦਿਸ ਬੋਡੀ ਇਜ਼ ਵੇਅਰ ਯੂ ਕੈਨ ਮੇਕ ਇਟ ਅ ਟੈਂਪਲ ਔਰ ਯੂ ਕੈਨ ਮੇਕ ਇਟ ਅ ਗ੍ਰੇਵਯਾਰਡ ਇਟਸ ਅਪ ਟੂ ਯੂ graveyard means full of sin full of bad deeds in your life puri zindagi paap karna hai te graveyard ban jayega agar puri zindagi guru nanak sahib di prescribed sikhi guru gobind singh paatshah da tusi amrit chak ke apna marg jehda follow karde ho te fir tuhanu mastak vi ujla te mukh vi ujla and you will be accepted as the winner whereas maharaj ne khalkat waste kiya ki dar gaye shubh amla bajo dono roi Both weep because they lack good deeds. The entire mankind that he is talking about, they all have to weep because they do not follow the good deeds in life. Shubh amla bajo dono roi darge andar lain na toi. Darga is when you die and give your account. Kya tak khatya? Kahan gawaya? Chalo sitab diwan bulaya. Maharaj kehnde ne ki when the turn comes, puchha janda hai ki tu ki khatya hai? What have you gained and what have you lost? When do you lose and when do you gain? That's the question. So has everyone understood the crux of the Sakhi which Viji has shared with you? What is the crux? Can you answer? Late aaya I know, but you still got the point. Main hune odnu explain bhi kita. ਨਹੀਂ ਤਾਂ ਤੁਸੀਂ ਬੇਟਾ
3: ਐਵਰੀਥਿੰਗ ਮੈਟਰਸ ਲਾਈਕ ਜੋ ਤੁਸੀਂ ਕਰਦੇ ਹੋ ਹਰ ਚੀਜ਼ ਦੇਖੀ ਜਾਂਦੀ ਹੈ ਔਰ ਇਜ਼ ਵਰਕ ਐਂਡ ਐਵਰੀਥਿੰਗ ਲਾਈਕ ਮਹਾਰਾਜ ਵਿੱਚ ਇਜ਼ ਐਵਰੀਥਿੰਗ ਐਂਡ ਯੂ ਸ਼ੁੱਡ always think twice before you do anything and yeah you should do it in like you should
4: you,
3: do good deeds
4: you are here to improve your life gurdwara sahib is a place
2: gurdwara sahib oh jagah hai jithe twadi zindagi savardi hai ki hunda hai improve hundi hai when you come to gurdwara sahib twadi zindagi vich change aandi hai ki aandi hai ਕਿਉਂਕਿ ਇੱਥੋਂ ਸਿਰਫ ਅਤੇ ਸਿਰਫ ਸੱਚ ਉਪਜਦਾ ਹੈ ਕੀ ਉਪਜਦਾ ਵਟ ਇਜ਼ ਗਰੋਇੰਗ ਹੀਅਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਕੀ ਗਰੋਅ ਕਰ ਰਹੇ ਨੇ ਸਾਡੇ ਮਨਾਂ ਦੇ ਅੰਦਰ ਸੱਚ ਗਰੋਅ ਕਰ ਰਹੇ ਨੇ ਹੀ ਇਜ਼ ਗਰੋਇੰਗ ਟਰੁੱਥ ਇਨ ਅਵਰ ਹਾਰਟਸ ਐਮ ਆਈ ਰਾਈਟ ਦੇਰ ਸਮਥਿੰਗ ਫਨੀ ਹੈਪਨਿੰਗ ਹੀਅਰ ਬਿਕੋਜ਼ ਦੇਰ ਇਜ਼ ਅ ਵੈਰੀ ਨਾਈਸ ਸਮਾਈਲ ਔਨ ਯੋਰ ਫੇਸਿਸ ਨਹੀਂ ਓਕੇ ਸੋ ਮਹਾਰਾਜ ਨੇ ਕਿਹਾ ਆਪਣੇ ਆਪ ਨੂੰ ਪਾਪ ਤੋਂ ਬਚਾਓ ਗੁਰੂ ਘਰ ਆ ਕੇ ਗੁਰੂਦੁਆਰੇ ਹੋਏ ਸੋਝੀ ਪਾਏ ਸੀ ਏਥ ਦੁਆਰੇ ਹੋਏ ਕੀ ਹੁੰਦਾ ਹੱਛਾ ਹੋਏ ਸੀ ਜਿਹੜੇ ਬੱਚੇ ਸਵੇਰੇ ਆਉਂਦੇ ਨੇ ਕੀਰਤਨ ਕਰਦੇ ਨੇ ਮੈਨੂੰ ਪਤਾ ਤੁਹਾਡੇ ਸਾਰੇ ਚੋਂ ਕੌਣ ਕੀਰਤਨ ਕਰਦਾ ਕੌਣ ਨਹੀਂ ਕਰਦਾ ਐਨੀ ਵਨ ਆਫ ਯੂ ਹੂ ਡਜ਼ਨਟ ਡੂ ਕੀਰਤਨ ਤੁਸੀਂ ਕਰਦੇ ਹੋ ਬੇਟੇ ਕਰਦੇ ਹੋ ਤੁਸੀਂ ਸਾਰੇ ਕਰਦੇ ਨੇ ਐਵਰੀਬਡੀ ਇਜ਼ ਡੂਇੰਗ ਕੀਰਤਨ ਯੂ ਆਲਸੋ ਡੂ ਕਿਆ ਬਾਤ ਹੈ ਹਾਂ ਤੁਸੀਂ ਸੰਗਤ 'ਚ ਮੈਂ ਤੁਹਾਨੂੰ ਕਦੇ ਨਹੀਂ ਵੇਖਿਆ ਲਾਈਕ ਕਮਿੰਗ ਐਂਡ ਡੂਇੰਗ ਕੀਰਤਨ ਵੇਅਰ ਡੂ ਯੂ ਡੂ ਕੀਰਤਨ ਐਟ ਹੋਮ ਯੂ ਡੂ ਇਟ ਹੈ ਬਲੈਕ ਟੋਨ ਹੁੰਦਾ ਵੈਰੀ ਗੁੱਡ ਚਲੋ ਕੀਰਤਨ ਅਗਰ ਕਰਦੇ ਹੋ ਦੈਟਸ ਵਾਈ ਦੈਟਸ ਦ ਥਿੰਗ ਵਿਚ ਇਜ਼ ਦ ਮੋਸਟ ਬਲਿਸਫੁਲ ਥਿੰਗ ਵਿਚ ਪਰਸਨ ਕੈਨ ਡੂ ਜਦੋਂ ਤੁਹਾਡਾ ਕੀਰਤਨ ਕਰਦੇ ਆ ਜਿਹਦਾ ਸ਼ਬਦ ਜਿਹੜਾ ਪੜ੍ਹਦੇ ਹੋ Do you think about the meaning of that Shabad? Or you just do Kirtan and you think, chalo, we have done a good thing. Kirtan kar liya, theek hai. But jado Kirtan karde ho, bani jadi pad rahe ho, do you actually, better na, do you actually, aise liya asar hai, they were picking up the tone carpet, you know. So that was the activity happening. Kirtan karan vele, sab to important cheez hai, ki jadi tusi Shabad pad rahe ho, oda meaning tuhanu aana chahida hai. The little army, I think, is broken. Their class, or probably they are not the camp kids. Acha, so ek te kirtan jada hai, oh Maharaj ne nirmolak hira kya? Ki kya? It's a priceless gem. What is a priceless gem? The kirtan which you do, all of you. Kirtan nirmolak hira, Maharaj ne es tonu daat jadi bakshi hai. Achha, I think now we have basically end of the camp time. So can you tell other to bring the kids all of here and we'll do the ardas. Baki koi question dasso ya puchho ya share karo apne thoughts. You are the grown-ups. The grown-ups think a lot. You know, the little kids, they just listen and do whatever is asked of them. But grown-ups, they have, you know, something. If this is true, then

0: ਪਹੁੰਚ ਕੇ ਉਹਨਾਂ ਦੀ ਲਾਈਫ ਜਿਹੜੀ ਸੀ ਉਹਦੇ 'ਚ ਚੇਂਜ ਹੋਇਆ, ਉਹਨਾਂ ਦੀ ਮੌਤ ਜਿਹੜੀ ਉਹ ਮਾਫ਼ ਹੋਈ, ਹਿਸ ਡੈਥ ਵਾਸ ਬਖਸ਼ੀ ਗਈ। ਹਾਂਜੀ,
1: ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿੰਨੇ ਅੰਗ ਆ?
0: ਤੂੰ ਇਹ ਕੋਈ ਕੁਐਸਚਨ ਪੁੱਛਦਾ ਮੈਨੂੰ? ਆਰ ਯੂ ਟੈਸਟਿੰਗ ਮੀ ਔਰ ਯੂ ਸ਼ੇਅਰਿੰਗ ਨੌਲੇਜ? ਹੈ, ਮੈਨੂੰ ਭੁੱਲ ਗਿਆ, ਪਤਾ ਨਹੀਂ ਕਿੰਨੇ ਅੰਗ ਸੀ, ਕਿੰਨੇ ਅੰਗ ਸੀ ਗੁਰੂ ਗ੍ਰੰਥ ਸਾਹਿਬ ਵਿੱਚ? ਐਨੀਬਡੀ ਆਨਸਰ ਦ ਕੁਐਸਚਨ? ਹਾਂ, ਕਿੰਨੇ ਅੰਗ? ਹਾਂ, 1430. That's what the pun says. ठीक है ना, 1430. So कहीं उन्हें 1429 भी कहते हैं। So there is a bit of discrepancy, but we don't go into that. It's not part of our discussion. Anything which you want to say, which is worth sharing with all the friends we have today? Come on. It's very difficult to get anything out of you kids, you know, or you just don't want to take the panga. Kisi kuch bolange te phasange. Haan ji, Vaheguru. Chalo hona pa pata hi kariye, last 2 minutes till the time all these little busters they come and sit here, so let's do some simran. Aa jao sare bacche the, aa jao samne. Let's do simran for just a couple of minutes and then we'll do ardas and come back tomorrow morning. Vaheguru, Vaheguru, Vaheguru. Simran is meant to close your eyes and focus your hearts. Focus at the feet of Guru Sahib. Gur ke charan hirday vasaye. ਦੁੱਖ ਦੁਸ਼ਮਣ ਤੇਰੀ ਹਤੇ ਬੁਲਾਏ। ਮਹਾਰਾਜ ਕਹਿੰਦੇ ਨੇ ਅਗਰ ਤੁਸੀਂ ਗੁਰੂ ਸਾਹਿਬ ਦੇ ਚਰਨਾਂ ਵੱਲ ਧਿਆਨ ਕਰਕੇ ਸਿਮਰਨ ਕਰੋਗੇ, ਤੁਹਾਡੇ ਦੁੱਖ ਅਤੇ ਦੁਸ਼ਮਣ ਅਤੇ ਬੁਲਾਵਾਂ ਜਿਹੜਾ ਤੁਹਾਨੂੰ ਲਾਈਫ ਵਿੱਚ ਤੁਹਾਡੀ ਤਕਲੀਫਾਂ ਲਿਖੀਆਂ, ਸੋਰੋਜ਼, ਦੇ ਵਿਲ ਵੈਂਕੁਇਸ਼, ਦੇ ਵਿਲ ਵੈਨਿਸ਼। ਵਿਲ ਐਵਰੀਬਡੀ ਫੋਲਡ ਦੇ ਹੈਂਡਸ, ਕਲੋਜ਼ ਦੇ ਆਈਜ਼ ਐਂਡ ਸਕੁਆਟ, ਚੌਂਕੜੇ ਲਾਓ ਸਾਰੇ ਜਿਹਨੇ, ਨੋਟ ਲਾਈਕ ਦੈਟ। ਹਾਂ, ਚੌਂਕੜੇ ਲਾ ਕੇ ਹੱਥ ਜੋੜ ਕੇ, ਦਿਸ ਇਜ਼ ਵਾਟ ਇਟ ਇਜ਼, you have come to fix this mind. This mind focus is broken. When you start talking to each other, that means fahi surat, listen, everybody listen, fahi surat maluki ves, that is surti jadi hai Vaheguru. Baba ji tonu eh binti kar rahe, todi surti, saadi surti sare di tutti hoyi hai, so that has to be focus back karan waste hath jod ke simran karange sirf 1 minute. Only 1 minute, because the 1 minute has been wasted trying to put you in a position. So let's fold our hands, Vaheguru, close our eyes and do simran for 1 minute. Can we do that? I think we can. Chalo hath jodo, akhan nu band karo, hath jodo, eyes nu band karo. Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru. I can't hear half of you, only few this side, few this side. Can everyone proper focus karke, can everyone participate in half a minute of simran? It might change our lives. Blessing, we never know when the Guru Sahib is going to bless anyone. Ek second to bhi kat time lagda Guru Sahib nu bless karan, sanu bless karan, ek second to bhi kat. So let's try that. Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru.

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸੇ ਟੂ ਗੁਰੂ ਸਾਹਿਬ ਹੇ ਗੁਰੂ ਸਾਹਿਬ ਪਲੀਜ਼ ਵੇਕ ਮੀ ਅਪ ਇਨ ਯੋਰ ਹਾਰਟਸ ਪਲੀਜ਼ ਵੇਕ ਮੀ ਅਪ ਆਈ ਐਮ ਇਨ ਦ ਡੀਪ ਸਲੰਬਰ ਆਫ ਮਾਇਆ ਐਵਰੀ ਵਨ ਆਫ ਅਸ ਵੈਨ ਵੀ ਵਰ ਬੋਰਨ ਦ ਫਸਟ ਯੂ ਕੈਨ ਸੇ ਵਿਫ ਆਫ ਵਿੰਡ ਟੁੱਕ ਵੇ ਦ ਸੁਰਤੀ ਬਿਰਤੀ ਜਦੋਂ ਅਸੀਂ ਮਾਤਾ ਦੇ ਗਰਭ ਵਿੱਚੋਂ ਬਾਹਰ ਆਇਆ ਸਾਡੀ ਲਿਵਸ ਜਿਹੜੀ ਕਾਲ ਪੁਰਖ ਨਾਲ ਟੁੱਟ ਕੇ ਮਾਇਆ ਇੰਟਰੈਪਟ ਅਸ ਐਂਡ ਵੀ ਆਰ ਸਟਿਲ ਇਨ ਦੈਟ ਟ੍ਰੈਪ ਆਫ ਮਾਇਆ ਐਂਡ ਉਹ ਮਾਇਆ ਦੀ ਨੀਂਦ ਤੋਂ ਜਾਗਣਾ ਹੈ ਇਟਸ ਵੈਰੀ ਡੀਪ ਥੋਟ ਆਈ ਡੋਂਟ ਥਿੰਕ ਹਾਫ ਆਫ ਯੂ ਔਰ ਪ੍ਰੋਬਲੀ 90% ਆਫ ਯੂ ਵੁਡਨਟ ਰੀਅਲਾਈਜ਼ ਵਟ ਆਈ ਐਮ ਸੇਇੰਗ ਬਟ ਜਸਟ ਡੂ ਦ ਅਰਦਾਸ ਕਿ ਸੱਚੇ ਪਾਤਸ਼ਾਹ ਸਾਨੂੰ ਸਿਮਰਨ ਦੀ ਤਾਕਤ ਨਾਲ ਸਾਡੇ ਮਨ ਦੇ ਅੰਦਰ ਵਿਜ਼ਡਮ ਕ੍ਰੀਏਟ ਕਰੋ ਦਿਸ ਕੈਨ ਬੀ ਅੰਡਰਸਟੂਡ ਐਵਰੀਬਡੀ ਅੱਛਾ ਹੁਣ ਦੱਸੋ ਕਿਹੜਾ ਬੱਚਾ ਵਾਲੰਟੀਅਰ ਕਰੇਗਾ ਲੈਟਸ ਡੂ ਦ ਅਰਦਾਸ ਐਂਡ ਵੀ ਫਿਨਿਸ਼ ਦ ਕੈਂਪ ਫੋਰ ਟੂਡੇ ਇੱਕੋ ਬੱਚੇ ਨੂੰ ਤਾਂ ਮੈਂ ਕਹਿ ਸਕਦਾ ਚੱਲ ਤੂੰ ਉੱਠ ਕੇ ਕਰਦੇ ਅਰਦਾਸ ਹੁਣ ਕੋਈ ਬੱਚਾ ਐਨੀ ਬੜੀ ਐਲਸ ਤੂੰ ਕਰੇਂਗੀ ਕੈਨ ਯੂ ਡੂ ਅਰਦਾਸ ਸੋ ਵੀ ਹੈਵ ਟੂ ਲਰਨ ਅਰਦਾਸ ਅਰਦਾਸ ਤੋਂ ਬਗੈਰ ਤਾਂ ਕਦੀ ਗੁਰਸਾਹਿਬ ਕੁਛ ਸੁਣਦਾ ਹੀ ਨਹੀਂ ਅਰਦਾਸ ਕਰਨੀ ਪੈਂਦੀ ਹੈ ਤਾਂ ਹੀ ਪਾਤਸ਼ਾਹ ਬਖਸ਼ਿੰਦ ਹੁੰਦੇ ਨੇ ਠੀਕ ਹੈ ਪਾਠ ਕਰਦੇ ਹਾਂ ਪਰ ਤੁਹਾਨੂੰ ਪਤਾ ਨਿਤਨੇਮ ਤੋਂ ਬਾਅਦ ਪਾਠ ਕਰਨ ਤੋਂ ਬਾਅਦ ਵੀ ਗੁਰੂ ਸਾਹਿਬ ਦਾ ਹੁਕਮ ਹੈ ਅਰਦਾਸ ਕਰਨ ਦਾ ਕਿ ਮਹਾਰਾਜ ਬਾਣੀ ਪ੍ਰਵਾਨ ਕਰਿਓ ਪ੍ਰਵਾਨ ਕਰਕੇ ਸੱਚੇ ਪਾਤਸ਼ਾਹ ਕਰਮ ਮਾਫ਼ ਕਰਿਓ ਚਲੋ ਤੂੰ ਕਰਦੇ ਹੁਣ ਦੇ ਆਰ ਓਨਲੀ ਟੂ ਗਾਈਜ਼ ਪਰ ਇਟਸ ਨਥਿੰਗ ਟੂ ਫੀਲ ਈਗੋਇਸਟਿਕ ਔਰ ਪ੍ਰਾਊਡ ਅਬਾਊਟ ਇਟਸ ਅ ਬਲੈਸਿੰਗ ਹੈ ਨਾ ਤੂੰ ਠਾਕੁਰ ਤੁਮ ਪੈ ਅਰਦਾਸ ਪਹਿਲੇ ਦਿਨ ਦੀ ਕੱਲ੍ਹ ਸਵੇਰੇ ਕਿਰਪਾ ਕਰਕੇ ਦੂਸਰੇ ਦਿਨ
1: ਪਿਤਾ ਮੁਬਾਰਕ ਤੇ ਤੁਮਰੀ ਕਿਰਪਾ ਮੈਂ ਸੁਖ ਕਨੇ

ਨਾਨਕ ਬੋਲੋ ਜੀ ਵਾਹਿਗੁਰੂ। ਅਰਦਾਸ ਏਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਤੀ ਜੀ ਸਹਾਇ ਵਾਰ ਸ੍ਰੀ ਭਗਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰ ਗੋਬਿੰਦ ਨੋ ਸਿਮਰ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਜਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰਨੋ ਨੇ ਦਿਆ ਵੈ ਧਾਏ ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੇ ਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਗ ਸੁਣ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰਕੇ ਖਾਲਸਾ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣਿਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲੁਹਾਈਆਂ ਚੜਖੜੀਆਂ ਤੇ ਚੜ੍ਹੇ ਤਨ ਆਰਿਆਂ ਨਾਲ ਚੀਰੇ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸੁਹਾਸਾ ਸੰਘ ਨੇ ਬਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ

से मदेग बोले।

ਸੁਣ ਵੱਡਾ ਆਖੇ ਸਭ ਕੋਏ, ਕੀ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ, ਗੁਣੀ ਗਹੀਰਾ, ਕੋਈ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕੁਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰੂ ਗੁਰੂ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾ ਪੁਰਖਾ ਕੀਆ ਵਡਿਆਈਆ। ਤੁਧ ਬਿਨ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾਹੀ ਠਾਕੁਰ ਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ।

ਆਖਾਂ ਜੀਵਾ ਵਿਸਰੈ ਮਰ ਜਾਉ, ਆਖਣ ਔਖਾ ਸੱਚਾ ਨਾਉ, ਸਾਚੇ ਨਾਮ ਕੀ ਲਾਗੈ ਭੁੱਖ, ਭੁੱਖੈ ਖਾਏ ਚਲੀਐ ਦੁੱਖ, ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ ਰਹਾਉ, ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ, ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ, ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੈ ਭੋਗ, ਗੁਣ ਇਹੋ ਹੋਰ ਨਾਹੀਂ ਕੋਏ, ਨਾ ਕੋ ਹੋਆ ਨਾ ਕੋ ਹੋਏ, ਜੇ ਵੜੇ ਆਪ ਤੇਵੜ ਤੇਰੀ ਦਾਤ, ਦਿਨ ਦਿਨ ਕਰਕੇ ਕੀਤੀ ਰਾਤ, ਖਸਮ ਵਿਸਾਰੈ ਹੈ ਤੇ ਕਮਜਾਤ, ਨਾਨਕ ਨਾਵੈ ਬਾਜ ਸਨਾਤ, ਰਾਗ ਗੁਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਸ, ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪ੍ਰਗਾਸ, ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ, ਗੁਰਮਤਿ ਨਾਮ ਮੇਰਾ ਪ੍ਰਣ ਸਿਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ, ਹਰ ਜਨ ਕੇਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾਸੈ ਹੈ ਮਿਲ ਸੰਗਤ ਗੁਣ ਪ੍ਰਗਾਸ, ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ, ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ, ਜਿਨ ਹਰ ਜਨ ਸਤਿਗੁਰ ਸੰਗਤ ਪਾਏ, ਤਿਨ ਤੁਰ ਮਸਤਕ ਲਿਖਿਆ ਲਿਖਾਸ, ਧਨ ਧਨ ਸਤਸੰਗਤ ਨਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ, ਰਾਗ ਗੁਰ

ਪ੍ਰਾਣਾ ਜੋ ਸੇਵੈ ਹੈ ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵੈ ਹੈ ਹਰ ਧਿਆਵੈ ਹੈ ਤੁਧ ਜੀ ਸੇ ਜਨ ਜੁਗ ਮਹਿ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਟੂਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ।

ਤੁਦ ਬਿਨ ਦੂਜਾ ਕੋਈ ਨਾਹੀਂ। ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ। ਜਿਸਨੋਂ ਤੂੰ ਜਾਣ ਆਏ ਹੈ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨ ਕੋਏ। ਤੂੰ ਕਰ ਕਰ ਵੇਖੈ ਹੈ ਜਾਣ ਹੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ, ਤਿਤ ਸਰ ਵਰੜੈ ਭੈਲੇ ਨਿਵਾਸਾ, ਪਾਣੀ ਪਾਵ ਤਨਹਿ ਕੀਆ। ਪੰਕ ਜੋ ਮੋਹ ਪਗ ਨਹੀਂ ਚਾਲੈ, ਹਮ ਦੇਖਾਂ ਤਹਿ ਦੂਬਿਅਲੇ। ਮਨ ਏਕ ਨ ਚੇਤਸ ਮੂੜ ਮਨਾ, ਹਰ ਬਿਸਰਤ ਤੇ

ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿੰਤੂ ਨਾਹੀ ਵੀਸਰਿਆ। ਆਸਾ ਮਹੱਲਾ ਪੰਜਵਾ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਨ ਕੀਏ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸੰਜਾਮ ਲਾਗ ਭਵ ਜਲ ਤਰਨ ਕੈ, ਜਨਮ ਬ੍ਰਿਥਾ

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚਾਉ ਪਈ ਪੁਨ ਰਾਸ਼ਿਸ਼ ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪੋਹਪਨ ਬ੍ਰਿਸ਼ਟ ਗਗਨ ਤੇ ਭਈ ਸਭਿਨ ਆਨ ਵਧਾਈ ਦਈ। ਧੰਨ ਧੰਨ ਲੋਗਨ ਕੇ ਰਾਜਾ ਦੁਸਤਨ ਦਾਹ ਗਨੀਮ ਨਿਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮੋਹਿ ਲੇਹੁ ਉਬਾਰੇ। ਕਵਿਓ ਬਾਚ ਬੇਨਤੀ ਚੌਪਈ ਹਮਰੀ ਕਰੂ ਹੱਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ। ਤਵ ਚਰਨਨ ਮਨ ਹੈ ਹਮਾਰਾ ਆਪਣਾ ਜਾਨ ਕਰੂ ਪ੍ਰਤਪਾਰਾ। ਹਮਰੇ ਦੁਸ਼ਟ ਸਵੈ ਤੁਮ ਕਾਵਹੋ ਹਾਥ ਦੈ ਮੋਹਿ ਬਚਾਵਹੋ। ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸੇਖ ਸਵੈ ਕਰਤਾਰਾ। ਹੋਰ ਅੱਛਾ ਨਿਜ ਕਰਦੈ ਕਰੀਐ ਸਭੈਨ ਕੋ ਅਜ ਸੰਘਰੀਐ। ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ। ਤੁਮੈਂ ਛਾੜ ਕੋਈ ਅਵਰ ਨਾ ਧਿਆਉ ਜੋ ਬਰ ਚਾਹੋ ਸੋ ਤੁਮ ਤੇ ਪਾਉ। ਸੇਵਕ ਸਿੱਖ ਹਮਾਰੇ ਤਾਰੀਐ ਹੈ ਚੁਨ ਚੁਨ ਸਤਰ ਹਮਾਰੇ ਮਾਰੀਐ ਹੈ। ਆਪ ਹਾਥ ਦੈ ਮੁਝੈ ਉਬਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ। ਹੋ ਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੂ ਜੋ ਕਰਿਓ ਰੱਛਾ। ਰਾਖ ਲੇ ਹੋ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ

ਬੋਲੇ ਸਾਚੇ ਸਾਹਿਬਾ ਕਿਆ ਨਹੀਂ ਕਰਤੀ ਰਹਿ ਕਰਤਨ ਤੇਰੇ ਸਭ ਕਿਛੁ ਹੈ ਜਿਸ ਦੇਹਿ ਸੋ ਪਾਵੈ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ ਨਾਮ ਦਿਨ ਕੈ ਮਨ ਵਸਿਆ ਵਾਜੇ ਸਭ ਘਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰਸਾਂਤ ਸੁਖ ਮਨਿਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿੱਟੋਂ ਹੋਣ ਜਿਸ ਦੀਆਂ ਇਹ ਵਡਿਆਈਆ ਕਹੈ ਨਾਨਕ ਸੁਣਹੋ ਸੰਤ ਹੋ ਸਬਦ ਧਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਠ ਕੁਮਾਰਿਆ ਤੁਰ ਕਰਮ ਪਾਇਆ ਤੁਰ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹੈ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਅਨਦ ਸੁਣਹੋ ਵਡ ਪਾਗੀ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ

ਮੰਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸਕਾ ਸਭ ਸਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸਕਾ ਹੋਏ ਉਧਾਰੋ ਇਹ ਵਸਤ ਤਦੀ ਨਹਿ ਜਾਈ ਨਿਤ ਨਿਤ ਰਾਖਿਓ ਉਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ।

ਤੋੜੀ। ਜਿੱਥੇ ਤੂੰ ਸਮਰੱਥ ਜਿੱਥੇ ਕੋਈ ਨਾਹੀਂ ਉੱਥੇ ਤੇਰੀ ਰੱਖ। ਅਗਨੀ ਉੱਧਰ ਮਾਹੇ ਸੁਣ ਕੇ ਜਮਕੇ ਦੂਤ ਨਾਹੀਂ ਤੇਰੇ ਛੱਡ ਜਾਹੇ। ਭੌਜਲ ਬਿਖਮ ਅਸਗਾਹ ਹੋ ਗੁਰਸਬਦੀ ਪਾਰ ਪਾਹੇ। ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇਈ ਖਾਹੇ। ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਸਭ ਸਹਿ ਨੂੰ ਕਿਰਪਾਲ ਸੰਭਾਲੇ ਸਾਹਿ ਸਾਹਿ। ਬਿਰਥਾ ਕੋਈ ਨਾ ਜਾਏ ਜੇ ਆਵੇ ਤੁਧ ਆਹੇ। ਸਲੋਕ ਮਹੱਲਾ ਪੰਜਵਾ। ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰਨਾਉ। ਨੇਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਣਨਾ ਗੁਰਨਾਉ। ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਉ। ਕਹੁ ਨਾਨਕ ਕਿਰਪਾ ਕਰੇ ਜਿਸਨੋਂ ਇਹ ਵੱਥ ਦੇ। ਜਗ ਮੈਂ ਉੱਤਮ ਕਾਢੀਐ ਵਿਰਲੇ ਕੇਈ ਕੇ ਮਹੱਲਾ ਪੰਜਵਾ। ਰੱਖ

ਸਾਹਿਬ ਜੀ ਸਗਲ ਦੁਆਰ ਕੋ ਛੱਡ ਕੇ ਗਹਿਓ ਤੁਹਾਰੋ ਦੁਆਰ ਬਾਹ ਗਹੇ ਕੀ ਲਾਦਿਆਸ ਗੋਬਿੰਦ ਦਾਸ ਤੁਹਾਰ ਸਗਲ ਦੁਆਰ ਕਾ ਛੱਡ ਕੇ ਗਹਿਓ ਤੁਹਾਰੋ ਦੁਆਰ ਬਾਹ ਗਹੇ ਕੀ ਲਾਦਿਆਸ ਗੋਬਿੰਦ ਦਾਸ ਤੁਹਾਰ ਸੱਜਣ ਸੱਚਾ ਪਾਤਸ਼ਾਹ ਸਿਰਸਾਹਾਂ ਸਾਹੋ ਜਿਸ ਪਾਸ ਬਹਿਠਿਆ ਸੋਹੀਏ ਸਭਨਾ ਦਾ ਵਿਸਾਹੋ ਸੱਜਣ ਸੱਚਾ ਪਾਤਸ਼ਾਹ ਸਿਰਸਾਹਾਂ ਸਾਹੋ ਜਿਸ ਪਾਸ ਬਹਿਠਿਆ ਸੋਹੀਏ ਸਭਨਾ ਦਾ ਵਿਸਾਹੋ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਦੋ ਜਹਾਂ ਰਹਿਮਤਾਂ ਦੇ ਮੁਜੱਸਮੇ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਸਤਸੰਗੀ ਜਨੋ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਮਿਹਰਮਤ ਹੋਈ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪ ਕਿਰਪਾ ਮਿਹਰਮਤ ਕੀਤੀ, ਸਾਨੂੰ ਸਾਰਿਆਂ ਨੂੰ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਹੋਣ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਅੱਜ ਦਾ ਜੋ ਪਾਵਨ ਉਪਦੇਸ਼ ਸ਼ਬਦ ਰੂਪ ਦੇ ਵਿੱਚ ਸਾਡੇ ਸਨਮੁੱਖ ਬਖਸ਼ਿਸ਼ ਕਰਦੇ ਨੇ, ਇਹ ਪਾਵਨ ਸ਼ਬਦ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਤਿਗੁਰੂ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਸ੍ਰੀ ਸੁਖਮਨੀ ਸਾਹਿਬ ਦੇ ਸਿਰਲੇਖ ਅਧੀਨ ਦਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 287 ਪਰ ਸੁਸ਼ੋਭਿਤ ਅਸ਼ਟਪਦੀ ਨੰਬਰ 18 ਦਾ ਇਹ ਚੌਥਾ ਪਦਾ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਅੱਜ ਦੇ ਇਸ ਪਾਵਨ ਸ਼ਬਦ ਰਾਹੀਂ ਜੋ ਬਖਸ਼ਿਸ਼ ਸਾਡੇ ਸਨਮੁਖ ਕਰਦੇ ਨੇ ਕਿ ਜਿੱਥੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨਾਲ ਮਿਲਾਪ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਨਾਲ ਜਿਹੜੀ ਸਾਂਝ ਹੈ ਸਿੱਖ ਦੀ, ਉਹ ਸਾਂਝ ਵਿੱਚੋਂ ਜਿਹੜੀਆਂ ਬਖਸ਼ਿਸ਼ਾਂ, ਜਿਹੜੀ ਬਰਕਤ ਸਾਡੇ ਜੀਵਨ ਵਿੱਚ ਪ੍ਰਗਟ ਹੋ ਰਹੀ ਹੈ, ਇਸ ਦੀ ਵਿਚਾਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਸਾਡੇ ਸਨਮੁੱਖ ਆਖੀ ਹੈ। ਸਤਿਗੁਰੂ ਜੀ ਦਾ ਅੱਜ ਦਾ ਇਹ ਪਾਵਨ ਸ਼ਬਦ ਜਿਸ ਵਿੱਚ ਸਤਿਗੁਰੂ ਸਾਹਿਬ ਮਹਾਰਾਜ ਜੀ ਜੋ ਆਰੰਭਤਾ ਬਖਸ਼ਿਸ਼ ਕਰਦੇ ਨੇ, ਸਤਿਗੁਰੂ ਸਾਹਿਬ ਦੀ ਕਿਰਪਾ ਕਰਨ ਪਾਵਨ ਵਿਚਾਰ ਸਤਿਗੁਰੂ ਜੀ ਆਪ ਤਰਸ ਕਰਕੇ ਕਰਵਾ ਲੈਣ। ਆਓ ਸਤਿਗੁਰੂ ਗੁਰਸੰਗਤ ਜੀ, ਆਪ ਜੀ ਕਰੋ ਕਿਰਪਾਲਤਾ, ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ, ਮਹਾਰਾਜ ਜੀ ਆਰੰਭਤਾ ਕਰਦੇ ਸਫਲ ਦਰਸ਼ਨ ਪੇਖਤ ਪੁਨੀਤ। ਮਹਾਰਾਜ ਜੀ ਕਹਿੰਦੇ ਕਿ ਅਕਾਲ ਪੁਰਖ ਦੇ ਦਰ ਦਾ ਇਹ ਪ੍ਰਮਾਣ ਹੈ ਕਿ ਸੱਚੇ ਸਤਿਗੁਰੂ ਦੇ ਦਰਸ਼ਨ ਕੀਤਿਆਂ ਸਫਲਤਾ ਹੈ ਜੀਵਨ ਵਿੱਚ, ਅਤੇ ਨਾਲ ਪੇਖਤ ਪੁਨੀਤ ਵੇਖਿਆ ਸਤਿਗੁਰੂ ਸਾਹਿਬ ਦੇ ਦੀਦਾਰ ਕੀਤਿਆਂ, ਪੁਨੀਤ ਅੰਦਰ ਜਿਹੜੇ ਨੇ ਉਹ ਜਿੰਨੇ ਵੀ ਅਵਗੁਣ ਨੇ, ਜਿੰਨੀ ਵੀ ਮਲੀਨਤਾ ਹੈ, ਜਿੰਨੀ ਵੀ ਅਪਵਿੱਤਰਤਾ ਹੈ, ਉਹ ਸਾਰੀ ਪੁਨੀਤਤਾ ਵਿੱਚ ਬਦਲ ਜਾਂਦੀ ਹੈ, ਨਿਰਮਲਤਾਈ ਵਿੱਚ ਬਦਲ ਜਾਂਦੀ ਹੈ, ਉਹ ਸਾਰੀ ਆਤਮਿਕ ਨਿਰਮਲਤਾਈ ਦੇ ਰੂਪ ਦੇ ਵਿੱਚ ਪ੍ਰਤੱਖ ਹੋ ਜਾਂਦੀ ਹੈ। ਸਤਿਗੁਰੂ ਸਾਹਿਬ ਜੀ ਨੇ ਇਹ ਜ਼ਿਕਰ ਸਾਡੇ ਸਨਮੁੱਖ ਕਰਕੇ ਸਮਝਾਇਆ ਹੈ ਕਿ ਸਫਲ ਦਰਸ਼ਨ, ਸਤਿਗੁਰੂ ਜੀ ਦੇ ਦਰਸ਼ਨ ਜਿਹੜੇ ਹਨ ਉਹ ਸਫਲ ਹਨ। ਪੇਖਤ ਪੁਨੀਤ, ਉਹ ਦਰਸ਼ਨ ਕਰਨ ਵਾਲਾ ਜਿਹੜਾ ਹੈ ਉਹ ਪੁਨੀਤ ਹੋ ਜਾਂਦਾ ਹੈ। ਪੁਨੀਤ ਦਾ ਅਰਥ ਸਮਝਦੇ ਹਾਂ ਕਿ ਆਤਮਿਕ ਤਲ 'ਤੇ ਜਿਹੜਾ ਬਿਲਕੁਲ ਪਵਿੱਤਰ ਹੋ ਜਾਣਾ, ਆਤਮਿਕ ਤਲ 'ਤੇ ਜਿਹੜਾ ਬਿਲਕੁਲ ਨਿਰਮਲ ਹੋ ਜਾਣਾ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਇੱਥੇ ਇਸੇ ਕਰਕੇ ਅੱਜ ਦਾ ਜ਼ਿਕਰ ਸਾਡੇ ਸਨਮੁੱਖ ਰੱਖਿਆ। ਮਹਾਰਾਜ ਜੀ ਕਹਿਣ ਲੱਗੇ, ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਦਰਸ਼ਨਾਂ ਪ੍ਰਥਾਏ ਜ਼ਿਕਰ ਕੀਤਾ ਹੈ, ਗੁਰਬਾਣੀ ਨੇ ਅਮੋਘ ਦਰਸ਼ਨੰਗ ਕਿਹਾ ਹੈ। ਅਮੋਘ ਦਰਸ਼ਨੰਗ ਦਾ ਅਰਥ ਹੁੰਦਾ
ਕਿ ਜਿਨ੍ਹਾਂ ਦਰਸ਼ਨਾਂ ਦਾ ਅਵਸ਼ ਕੋਈ ਨਾ ਕੋਈ ਫਲ ਹੈ, ਕੋਈ ਨਾ ਕੋਈ ਫਲ ਤੋਂ ਬਗੈਰ ਉਹ ਦਰਸ਼ਨ ਨਹੀਂ ਹਨ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਕਿਹਾ ਕਿ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ। ਇਹ ਜੀਵਨ ਦੀ ਅਵਸਥਾ ਹੈ। ਮਹਾਰਾਜ ਜੀ ਨੇ ਕਿਹਾ ਜਪ ਤੇ ਦਰਸ਼ਨ ਭੇਟੇ ਸਾਧੂ, ਇੱਥੇ ਗੁਰੂ ਰੂਪ ਸਾਧੂ ਦਾ ਜ਼ਿਕਰ। ਸਫਲ ਇਹ ਜੀਵਨ ਦੀ ਨਿਰਣੇ ਰੂਪ ਦੇ ਵਿੱਚ ਆਪਾਂ ਕਹੀਏ ਤਾਂ ਸਫਲਤਾ ਹੈ। ਜਪ ਤੇ ਦਰਸ਼ਨ ਭੇਟੇ ਸਾਧੂ, ਭਲੇ ਦਿਵਸ ਹੋਏ ਆਏ। ਕਹਿੰਦੇ ਨੇ ਜਿਸ ਦਿਨ ਤੋਂ ਦੀਦਾਰ ਹੋਏ ਨੇ ਉਸ ਦਿਨ ਤੋਂ ਦਿਨ ਜਿਹੜੇ ਹਨ ਉਹ ਬਿਲਕੁਲ ਭਲੇ ਆ ਗਏ, ਚੰਗੇ ਆ ਗਏ, ਚੰਗੇ ਦਿਨ ਜਿਹੜੇ ਨੇ ਉਹ ਪ੍ਰਗਟ ਹੋ ਗਏ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਇੱਥੇ ਜ਼ਿਕਰ ਕਰ ਦਿੱਤਾ ਹੈ ਸਾਡੇ ਸਨਮੁੱਖ। ਮਹਾਰਾਜ ਜੀ ਨੇ ਕਿਹਾ ਜਾ ਕੇ ਦਰਸ ਪਾਪ ਕੋਟ ਉਤਾਰੇ, ਜਿਨ੍ਹਾਂ ਦੇ ਦਰਸ਼ਨ ਕੀਤਿਆਂ ਕਰੋੜਾਂ ਪਾਪ ਸਮਾਪਤ ਹੋ ਗਏ। ਜਾ ਕੇ ਦਰਸ ਪਾਪ ਕੋਟ ਉਤਾਰੇ, ਭੇਟਤ ਸੰਗ ਇਹੋ ਭਵਜਲ ਤਾਰੇ, ਓਏ ਸਾਜਨ ਓਏ ਮੀਤ ਪਿਆਰੇ, ਜੋ ਹਮਕੋ ਹਰ ਨਾਮ ਚਿਤਾਰੇ। ਸਤਿਗੁਰੂ ਸਾਹਿਬ ਜੀ ਦੇ ਦਰ ਦੀ ਇਹ ਖੇਡ, ਇਹ ਬਖਸ਼ਿਸ਼ ਸਾਡੇ ਜੀਵਨ ਵਿੱਚ। ਇਸ ਕਰਕੇ ਸਤਿਗੁਰੂ ਸਾਹਿਬ ਜੀ ਦਾ ਕਥਨ ਹੈ ਸਾਡੇ ਸਨਮੁੱਖ। ਮਹਾਰਾਜ ਜੀ ਨੇ ਇਹ ਪ੍ਰਮਾਣ ਦੇ ਕੇ ਸਮਝਾਉਣ ਦਾ ਯਤਨ ਕੀਤਾ। ਸਤਿਗੁਰੂ ਸਾਹਿਬ ਜ਼ਿਕਰ ਕਰਦਿਆਂ ਕਹਿੰਦੇ ਕਿ ਅਕਾਲ ਪੁਰਖ ਦੇ ਦਰ ਦੀ ਇਹ ਬਖਸ਼ਿਸ਼ ਹੈ ਕਿ ਸਫਲ ਦਰਸ਼ਨ ਪੇਖਤ ਪੁਨੀਤ। ਮਹਾਰਾਜ ਜੀ ਨੇ ਕਿਹਾ ਦਰਸ਼ਨ ਸਫਲ ਨੇ, ਪੇਖਤ ਪੁਨੀਤ, ਵੇਖਣ ਵਾਲਾ ਵੀ ਪਵਿੱਤਰ ਹੋ ਜਾਂਦਾ। ਵੇਖਣ ਵਾਲੇ ਦੇ ਅੰਦਰ ਉਹ ਜਿਹੜੀ ਸਮਰੱਥਾ ਹੈ, ਮਹਾਰਾਜ ਜੀ ਨੇ ਕਿਹਾ ਦਰਸ਼ਨ ਦੇਖਦਿਆਂ ਹੀ ਉਹ ਸਮਰੱਥਾ ਜਿਹੜੀ ਹੈ ਉਹ ਬਣ ਗਈ। ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਬੜਾ ਸੋਹਣਾ ਕਵਿਤਾ ਲਿਖਿਆ, ਉਹ ਪ੍ਰਮਾਣ ਦਿੰਦਿਆਂ ਕਹਿੰਦੇ ਕਿ ਜਦੋਂ ਵਾਕਈ ਨਿੱਜ ਕਰਕੇ ਕੋਈ ਦਰਸ਼ਨ ਕਰ ਲਏ, ਸਮਰਪਿਤ ਹੋ ਜਾਏ, ਅਤੇ ਉਸ ਵਕਤ ਦੀ ਅਵਸਥਾ ਨੂੰ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਦਰਸ਼ਨ ਦੇਖਤ ਹੀ ਸੁੱਧ ਕੀ ਨਾ ਸੁੱਧ ਰਹੀ। ਉਹ ਕਿਵੇਂ ਕਹਿੰਦੇ ਨੇ ਮਹਾਰਾਜ, ਦਰਸ਼ਨ ਦੇਖਦਿਆਂ ਹੀ ਜਿਹੜੀ ਪਹਿਲਾਂ ਸੁੱਧ ਸੀ ਨਾ, ਪਹਿਲਾਂ ਜਿਹੜੀ ਜਾਣਕਾਰੀ ਸੀ, ਦਰਸ਼ਨ ਦੇਖਤ ਹੀ ਸੁੱਧ ਕੀ ਨਾ ਸੁੱਧ ਰਹੀ। ਜਿਹੜੀ ਪਹਿਲਾਂ ਸੁੱਧ ਸੀ, ਜਿਹੜੀ ਪਹਿਲਾਂ ਜਾਣਕਾਰੀ ਸੀ, ਜਿਹੜਾ ਪਹਿਲੀ ਚੇਤਨਤਾਈ ਸੀ, ਜਿਹੜਾ ਪਹਿਲਾਂ ਦਿਮਾਗ ਚੱਲਦਾ ਸੀ, ਉਹ ਹੁਣ ਨਹੀਂ ਰਹੀ ਹੈ। ਬੁੱਧ ਕੀ ਨਾ ਬੁੱਧ ਰਹੀ, ਜਿਹੜੀ ਬੁੱਧੀ ਦਾ ਤਲ ਪਹਿਲਾਂ ਸੀ ਕਿ ਮਲੀਨਤਾ ਭਰੇ ਲੋਕਾਂ ਵਿੱਚ ਬੈਠਣਾ, ਨਿੰਦਾ ਅਤੇ ਚੁਗਲੀ ਅੰਦਰ ਬੈਠੀ ਰਹਿੰਦੀ ਸੀ, ਕਹਿਣ ਲੱਗੇ ਹੁਣ ਉਹ ਨਹੀਂ ਰਹੀ ਹੈ। ਦਰਸ਼ਨ ਦੇਖਤ ਹੀ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ। ਕਹਿੰਦੇ ਜਿਹੜੀ ਮਤ ਪਹਿਲਾਂ ਸੀ ਅੰਦਰ ਮਾੜੀ ਸੰਗਤ ਵਿੱਚ ਬੈਠਣ ਕਰਕੇ, ਕਹਿੰਦੇ ਹੁਣ ਉਹ ਮਤ ਰਹੀ ਨਹੀਂ, ਪਤਾ ਨਹੀਂ ਕਿਉਂ ਤਬਦੀਲ ਹੋ ਗਈ। ਸੁਰਤ ਮੈਂ ਨਾ ਸੁਰਤ ਆਓ, ਗਿਆਨ ਮੈਂ ਨਾ ਗਿਆਨ ਰਹਿਓ। ਜਿਹੜੀ ਸੁਰਤ ਪਹਿਲਾਂ ਸੀ ਕਿ ਪਤਾ ਨਹੀਂ ਚਿੰਤਾਵਾਂ ਵਾਸ਼ਨਾਵਾਂ ਵਿੱਚ ਲੱਗੀ ਰਹਿੰਦੀ ਸੀ, ਸੁਰਤ ਮੈਂ ਨਾ ਸੁਰਤ ਆਓ, ਗਿਆਨ ਮੈਂ ਨਾ ਗਿਆਨ ਰਹਿਓ। ਜਿਹੜਾ ਗਿਆਨ ਮੇਰੇ ਅੰਦਰ ਪਹਿਲਾਂ ਸੀ ਕਿ ਮੈਂ ਗੁਰੂ ਦੇ ਦਰ 'ਤੇ ਜਾਣ ਤੋਂ ਆਪਣੇ ਮਨ ਨੂੰ ਰੋਕਣ ਵਾਸਤੇ ਜਿਹੜਾ ਗਿਆਨ ਵਰਤਦਾ ਸੀ ਵੀ ਉੱਥੇ ਜਾ ਕੇ ਹੋਏਗਾ ਕੀ, ਪ੍ਰਾਪਤੀ ਕੀ ਹੋਏਗਾ, ਮਿਲੇਗਾ ਕੀ, ਕਹਿੰਦੇ ਨੇ ਉਹ ਸਾਰਾ ਕੁਝ ਮੇਰੇ ਅੰਦਰੋਂ ਨਿਕਲ ਗਿਆ ਸਿਰਫ ਦਰਸ਼ਨ ਕਰਕੇ। ਇਸ ਕਰਕੇ ਇਹ ਅਵਸਥਾ ਜਿਹੜੀ ਸੀ ਉਹ ਕਹਿਣ ਲੱਗੇ ਅਦਭੁਤ ਪਰਮਤ ਪੁੱਧ ਬਿਸਮੈ ਬਿਸਮ ਅਸਚਰਜ ਅਸਚਰਜ ਅਤ ਅਤ ਹੈ। ਕਹਿੰਦੇ ਨੇ ਇਹ ਅਵਸਥਾ ਮੈਂ ਬਿਆਨ ਹੀ ਨਹੀਂ ਕਰ ਸਕਦਾ, ਬੜੀ ਅਸਚਰਜਤਾ, ਬੜੀ ਹੈਰਾਨੀਜਨਕ ਹੈ, ਬਿਆਨ ਨਹੀਂ ਕੀਤਾ ਜਾ ਸਕਦਾ ਵੀ ਜਿਸ ਦਿਨ ਤੋਂ ਦਰਸ਼ਨ ਜਿਹੜੇ ਨੇ ਉਹ ਪ੍ਰਗਟ ਹੋਏ। ਗੁਰੂ ਅਰਜਨ ਦੇਵ ਜੀ ਕਹਿਣਗੇ ਭਾਗ ਹੋਆ ਗੁਰਸੰਤ ਮਿਲਾਇਆ, ਵੱਡੇ ਭਾਗ ਸਨ ਕਿ ਮੈਨੂੰ ਗੁਰੂ ਰੂਪੀ ਸੰਤ ਮਿਲ ਗਿਆ। ਭਾਗ ਹੋਆ ਗੁਰਸੰਤ ਮਿਲਾਇਆ, ਪ੍ਰਭ ਅਵਿਨਾਸ਼ੀ ਘਰ ਮੈਂ ਪਾਇਆ, ਮੈਂ ਆਪਣੇ ਪ੍ਰਭ ਅਵਿਨਾਸ਼ੀ ਸਰੂਪ ਅਕਾਲ ਪੁਰਖ ਨੂੰ ਆਪਣੇ ਨਿੱਜ ਘਰ ਵਿੱਚ ਪ੍ਰਾਪਤ ਕਰ ਲਿਆ। ਪ੍ਰਭ ਅਵਿਨਾਸ਼ੀ ਘਰ ਮੈਂ ਪਾਇਆ, ਸੇਵ ਕਰੀ ਪਲ ਚਸਾ ਨਾ ਵਿਛੜਾ। ਕਹਿੰਦੇ ਨੇ ਹੁਣ ਉਹਦੀ ਸੇਵਾ ਵਿੱਚ ਹਾਜ਼ਰੀ ਇਸ ਤਰ੍ਹਾਂ ਕਿ ਪਲ ਮਾਤਰ ਅਤੇ ਚਸਾ ਮਾਤਰ ਵੀ ਵਿਛੋੜਾ, ਹੁਣ ਅੱਖ ਝਪਕਣ ਜਿੰਨਾ ਸਮਾਂ ਵੀ ਮੈਨੂੰ ਬਰਦਾਸ਼ਤ ਨਹੀਂ ਹੈ ਵੀ ਉਹਦੇ ਨਾਲ ਵਿਛੋੜਾ ਹੋ। ਜਨ ਨਾਨਕ ਦਾਸ ਤੁਹਾਰੇ ਜੀਓ, ਹੋਂ ਘੋਲੀ ਜੀਓ ਘੋਲ ਕਮਾਈ, ਜਨ ਨਾਨਕ ਦਾਸ ਤੁਹਾਰੇ ਜੀਓ। ਇਹ ਅਰਦਾਸ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਡੇ ਸਨਮੁੱਖ ਬਖਸ਼ਿਸ਼ ਰੂਪ ਵਿੱਚ ਦਿੱਤੀ ਵੀ ਵਾਕਈ ਇਹ ਦਰਸ਼ਨਾਂ ਦੀ ਜਿਹੜੀ ਪਵਿੱਤਰਤਾਈ ਹੈ ਨਾ, ਦਰਸ਼ਨ ਦੇਖਤ, ਮਹਾਰਾਜ ਕਹਿਣ ਲੱਗੇ ਇਹ ਅਵਸਥਾ ਆਤਮਿਕ ਆਨੰਦ ਦੇਣ ਵਾਲੀ ਹੈ।
ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਅੱਜ ਜਿਹੜਾ ਨਿਰਣਾ ਸਾਡੇ ਸਾਹਮਣੇ ਕੀਤਾ ਉਸ ਪ੍ਰਥਾਏ ਸਫਲ ਦਰਸ਼ਨ ਪੇਖਤ ਪੁਨੀਤ ਅੰਦਰ ਨਿੱਜ ਬਿਲਕੁਲ ਪਵਿੱਤਰ ਹੋ ਗਿਆ। ਆਪ ਜੀ ਦੇ ਸਨਮੁੱਖ ਉਦਾਹਰਨ ਦੇਣ ਦਾ ਯਤਨ ਕਰੀਏ ਤਾਂ ਵਾਕਈ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਦਰ 'ਤੇ ਇਹ ਅਵਸਥਾ ਹੈ ਕਿ ਜਿੱਥੇ ਉਹ ਸਮਾਂ ਆਤਮਿਕ ਆਨੰਦ ਦਾ ਜਿਹੜਾ ਹੈ ਉਹ ਸਾਡੇ ਜੀਵਨ ਵਿੱਚ ਹੈ। ਇੱਕ ਉਦਾਹਰਨ, ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਉੱਪਰ ਹਮਲਾ ਕਰਨ ਵਾਸਤੇ ਇੱਕ ਬੜਾ ਵੱਡਾ ਜੇਤੂ ਜਰਨੈਲ ਜਿਹਨੇ ਬੜੀਆਂ ਵੱਡੀਆਂ ਵੱਡੀਆਂ ਜੰਗਾਂ ਫਤਿਹ ਕੀਤੀਆਂ, ਉਹ ਜੇਤੂ ਜਰਨੈਲ ਦਾ ਨਾਮ ਹੈ ਸੈਦ ਖਾਨ। ਇਹਨੂੰ ਬਰੀਕੀ ਨਾਲ ਧਿਆਨ ਨਾਲ ਸਰਵਣ ਕਰਿਓ। ਔਰੰਗਜ਼ੇਬ ਦਾ ਦਰਬਾਰ ਸੱਜਿਆ ਹੋਇਆ, ਔਰੰਗਜ਼ੇਬ ਦੇ ਦਰਬਾਰ ਵਿੱਚ, ਕਿਉਂਕਿ ਔਰੰਗਜ਼ੇਬ ਦੇ ਦਰਬਾਰ ਵਿੱਚ ਬਹੁਤ ਵੱਡੇ ਵੱਡੇ ਸੂਰਮਿਆਂ ਦਾ ਜਿਹੜਾ ਸੀ ਉਹ ਇਕੱਠ ਹੈ, ਬੜੇ ਸੂਰਮੇ ਬੈਠੇ ਅਤੇ ਉਹਨੇ ਇੱਕ ਪਾਨ ਦਾ ਬੀੜਾ ਜਿਹੜਾ ਸੀ ਨਾ ਉਹ ਅੱਗੇ ਰੱਖਿਆ ਹੋਇਆ, ਨਾਲੇ ਸ਼ਸਤਰ ਰੱਖੇ ਹੋਏ। ਉਹਨੇ ਇੱਕ ਗੱਲ ਸ਼ਬਦ ਰੂਪ ਦੇ ਵਿੱਚ ਆਖੀ, ਔਰੰਗਜ਼ੇਬ ਸਾਰਿਆਂ ਨੂੰ ਕਹਿ ਰਿਹਾ ਸੀ ਵੀ ਕੋਈ ਕਿਸੇ ਵਿੱਚ ਹਿੰਮਤ ਹੈ, ਕੋਈ ਗੁਰੂ ਗੋਬਿੰਦ ਸਿੰਘ ਜੀ ਨੂੰ ਜਿਉਂਦੇ ਹਾਲਤ ਵਿੱਚ, ਮ੍ਰਿਤਕ ਹਾਲਤ ਵਿੱਚ ਲਿਆ ਕੇ ਮੇਰੇ ਸਾਹਮਣੇ ਪੇਸ਼ ਕਰ ਦਿਓ। ਕਿਸੇ ਕੋਲ ਹੈ ਤਾਕਤ, ਕਿਸੇ ਕੋਲ ਐਡੀ ਵੱਡੀ ਸਮਰੱਥਾ ਹੈ ਵੀ ਉਹ ਇਹ ਕੰਮ ਕਰਦਾ? ਕੋਈ ਨਹੀਂ ਉੱਠਿਆ, ਕਿਉਂਕਿ ਵੱਡੇ ਵੱਡੇ ਜਰਨੈਲ ਹਾਰ ਗਏ ਸੀ ਪਹਿਲਾਂ ਹੀ। ਪੈਂਡੇ ਖਾਨ ਦੀ ਮੌਤ ਤੋਂ ਬਾਅਦ ਸਾਰਿਆਂ ਦੇ ਅੰਦਰ ਇਹ ਗੱਲ ਬਿਲਕੁਲ ਘਰ ਘਰ ਚੁੱਕੀ ਸੀ ਵੀ ਜਿੱਥੇ ਪੈਂਡੇ ਖਾਨ ਨਹੀਂ ਖਲੋ ਸਕਿਆ ਗੁਰੂ ਦੇ ਅੱਗੇ, ਉੱਥੇ ਬਾਕੀ ਕੌਣ ਟਿਕੇਗਾ। ਉੱਥੇ ਫਿਰ ਇਸ ਗੱਲ ਦਾ ਜ਼ਿਕਰ ਇਤਿਹਾਸ ਦੇ ਵਿੱਚ ਆਉਂਦਾ ਹੈ ਕਿ ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਪ੍ਰਥਾ ਜਦੋਂ ਕੋਈ ਲੜਨ ਵਾਸਤੇ ਤਿਆਰ ਨਾ ਹੋਇਆ ਤਾਂ ਇੱਕ ਜਰਨੈਲ ਸੈਦ ਖਾਨ ਇਹ ਬਹੁਤ ਵੱਡੀ ਜੰਗ ਫਤਿਹ ਕਰਕੇ ਆਇਆ ਸੀ। ਇਹਨੇ ਆਣ ਕੇ ਜਿਸ ਵੇਲੇ ਸਭਾ ਵਿੱਚ ਵੇਖਿਆ ਵੀ ਸਾਰਾ ਮਾਹੌਲ ਸ਼ਾਂਤ, ਉਹਨਾਂ ਕਿਹਾ ਵੀ ਹੋਇਆ ਕੀ? ਕਹਿੰਦੇ ਵੀ ਆਹ ਗੱਲ ਹੈ, ਉਹਨੇ ਪਾਨ ਦਾ ਬੀੜਾ ਚੁੱਕਿਆ, ਮੂੰਹ ਵਿੱਚ ਪਾਇਆ, ਚਿੱਥਿਆ, ਸ਼ਸਤਰ ਫੜ ਕੇ ਕਹਿੰਦਾ ਵੀ ਮੈਂ ਔਰੰਗਜ਼ੇਬ ਗੁਰੂ ਗੋਬਿੰਦ ਸਿੰਘ ਜੀ ਨੂੰ ਜਿਉਂਦਾ ਹਾਲਤ ਵਿੱਚ ਜਾਂ ਮ੍ਰਿਤਕ ਹਾਲਤ ਵਿੱਚ ਜੇ ਮੈਂ ਫੜ ਕੇ ਨਾ ਲਿਆ ਸਕਿਆ ਤਾਂ ਮੈਂ ਤੇਰੇ ਦਰਬਾਰ ਵਿੱਚ ਕਦੀ ਮੂੰਹ ਨਹੀਂ ਵਿਖਾਵਾਂ। ਸਾਰਿਆਂ ਨੇ ਯਾ ਅਲੀ ਦੇ ਜਕਾਰੇ ਛੱਡ ਦਿੱਤੇ। ਭਾਈ ਜਿਹੜੀ ਗੱਲ ਸੈਦ ਖਾਨ ਨੇ, ਸੈਦੇ ਬੇਗ ਨੇ ਕਹਿ ਦਿੱਤੀ, ਸੈਦ ਖਾਨ ਨੇ ਕਹਿ ਦਿੱਤੀ, ਇਹ ਅਸਲ ਦੇ ਵਿੱਚ ਇਹ ਕਦੀ ਇਸ ਗੱਲ ਤੋਂ ਮੁਨਕਰ ਨਹੀਂ ਹੁੰਦਾ ਦਿਸਿਆ, ਫਤਿਹ ਪ੍ਰਾਪਤ ਕਰਦਾ। ਔਰੰਗਜ਼ੇਬ ਨੇ ਖੁਸ਼ ਹੋ ਕੇ ਬੜੀਆਂ ਕੀਮਤੀ ਵਸਤੂਆਂ ਦਿੱਤੀਆਂ, ਸ਼ਸਤਰ ਦਿੱਤੇ, ਨਿਵਾਜਿਆ। ਇਹਨੇ 10,000 ਫੌਜ ਦਾ ਸਿਪਾਹੀ ਨਾਲ ਲਿਆ, ਅਨੰਦਪੁਰ ਸਾਹਿਬ ਨੂੰ ਰਵਾਨਗੀ ਕਰ ਦਿੱਤੀ। ਅੰਦਰ ਕੀ ਚੱਲ ਰਿਹਾ ਹੈ? ਗੁਰੂ ਪ੍ਰਥਾਏ ਈਰਖਾ, ਦੁਵੈਖ, ਮਾਰਨ ਦੀਆਂ ਨੀਤੀਆਂ, ਕਿਵੇਂ ਕਿਵੇਂ ਵਿਉਂਤਬੰਦੀ ਘੜੀ ਜਾਏ, ਸਾਰਾ ਕੁਝ ਇਹਦੇ ਦਿਮਾਗ ਵਿੱਚ ਚੱਲ ਰਿਹਾ। ਪਰ ਹੁਣ ਜਿਸ ਵਕਤ ਇਹ ਦਿੱਲੀ ਤੋਂ ਰਵਾਨਗੀ ਇਹਨੇ ਕੀਤੀ, ਮਨ ਵਿੱਚ ਆਇਆ ਵੀ ਮੇਰੀ ਇੰਨੀ ਚੜ੍ਹਤ ਹੈ ਵੀ ਮੇਰੀ ਭੈਣ ਨੂੰ ਵੀ ਪਤਾ ਲੱਗਿਆ ਵੀ ਮੇਰੀ ਐਡੀ ਵੱਡੀ ਚੜ੍ਹਤ ਹੈ। ਇਹ ਸਡੌਰੇ ਥਾਣੀ ਹੋ ਗਿਆ, ਸਡੌਰੇ ਇਹਦੀ ਭੈਣ ਵਿਆਹੀ ਸੀ ਜਿਹਦਾ ਨਾਮ ਇਤਿਹਾਸ ਨੇ ਬੀਬੀ ਨਸੀਰਾਂ ਲਿਖਿਆ। ਉਹ ਪਤਾ ਕੌਣ ਸੀ? ਉਹ ਬੀਬੀ ਬੜੇ ਸਤਿਕਾਰਯੋਗ ਸ਼ਖਸੀਅਤ ਸਨ ਜਿਨ੍ਹਾਂ ਨੂੰ ਪੀਰ ਬੁੱਧੂ ਸ਼ਾਹ ਕਿਹਾ ਜਾਂਦਾ ਹੈ। ਪੀਰ ਬੁੱਧੂ ਸ਼ਾਹ ਦੇ ਸਤਿਕਾਰਯੋਗ ਪਤਨੀ ਸਨ ਬੀਬੀ ਨਸੀਰਾਂ। ਜਦੋਂ ਬਹੁਤ ਵੱਡਾ ਫੌਜ ਦਾ ਦਲ ਪਿੰਡਾਂ ਪਿੰਡਾਂ ਵਿੱਚ ਬੈਠਾ, ਗੁਰਮੁਖੋ, ਪਿੰਡਾਂ ਪਿੰਡਾਂ ਵਿੱਚ ਬੈਠੇ ਲੋਕ, ਫੌਜ ਦੀਆਂ ਟੁਕੜੀਆਂ ਬੈਠੀਆਂ, ਅਤੇ ਉਹ ਫੌਜ ਦਾ ਜਰਨੈਲ ਜਾ ਕੇ ਜਦੋਂ ਆਪਣੀ ਭੈਣ ਦਾ ਦਰਵਾਜ਼ਾ ਖੜਕਾਉਂਦਾ, ਸਾਡੇ ਪਿੰਡ ਦੇ ਲੋਕਾਂ ਵਿੱਚ ਮਾਹੌਲ ਬਹੁਤ ਜ਼ਿਆਦਾ ਖੁਸ਼ੀ ਵਾਲਾ ਬਣਦਾ ਵੀ ਨਸੀਰਾਂ ਤੇਰੇ ਭਰਾ ਦੀ ਇੰਨੀ ਚੜ੍ਹਤ ਵੀ ਇੰਨੀ ਫੌਜ ਪਿੰਡਾਂ ਪਿੰਡਾਂ ਵਿੱਚ ਬੈਠੀ, ਕਿੱਡਾ ਵੱਡਾ ਜਰਨੈਲ ਹੈ। ਉਹਨੇ ਕਿਹਾ ਮੇਰੇ ਭਰਾ ਦੇ ਜੀ ਸਦਕੇ ਵੀ ਏਡਾ ਵੱਡਾ ਜਰਨੈਲ ਮੇਰਾ ਭਰਾ ਬਣ ਗਿਆ, ਬੜੀ ਖੁਸ਼ੀ ਮਹਿਸੂਸ ਕੀਤੀ, ਘਰ ਵਿੱਚ ਬਿਠਾਇਆ, ਸੇਵਾ ਕੀਤੀ। ਅਤੇ ਸ਼ਾਮ ਦਾ ਸਮਾਂ ਹੋਇਆ, ਐਸ ਕੁ ਵੇਲੇ ਦਾ ਸਮਾਂ, ਅਤੇ ਪ੍ਰਸ਼ਾਦਾ ਤਿਆਰ ਹੋਣ ਲੱਗਾ ਘਰ ਵਿੱਚ।
ਚੁੱਲ੍ਹਾ ਇੱਕ ਲੱਗਾ ਹੋਇਆ ਸੀ। ਚੁੱਲ੍ਹੇ ਦੇ ਉੱਪਰ ਪ੍ਰਸ਼ਾਦਾ ਪਕਾ ਕੇ ਭੈਣ ਛਕਾ ਰਹੀ ਸੀ। ਇੱਕ ਪ੍ਰਸ਼ਾਦਾ ਅਜੇ ਇਸ ਸੈਦ ਖਾਨ ਦੀ ਥਾਲੀ ਵਿੱਚ ਰੱਖਿਆ ਅਤੇ ਉਹ ਛਕ ਰਿਹਾ ਹੈ, ਅਤੇ ਦੂਸਰਾ ਪ੍ਰਸ਼ਾਦਾ ਉਹਦੇ ਹੱਥ ਵਿੱਚ ਹੈ। ਅਤੇ ਦੂਸਰਾ ਪ੍ਰਸ਼ਾਦਾ ਜਦੋਂ ਪੱਕਿਆ ਹੋਇਆ ਪ੍ਰਸ਼ਾਦਾ ਦੇਣ ਲੱਗੀ ਮਾਂ ਉਹ ਭੈਣ, ਅਤੇ ਬੜੇ ਪਿਆਰ ਨਾਲ ਸਤਿਕਾਰ ਨਾਲ ਕਹਿਣ ਲੱਗੀ ਵੀ ਵੀਰਾ, ਮੈਨੂੰ ਬੜੀ ਖੁਸ਼ੀ ਹੈ ਤੇਰੀ ਜਰਨੈਲੀ ਤੇਰੀ ਤਾਕਤ 'ਤੇ, ਪਰ ਦੱਸ ਏਡੀ ਵਹੀਰ ਲੈ ਕੇ ਚੱਲਿਆ ਕਿੱਥੇ ਹੈ? ਉਹ ਕਹਿੰਦਾ ਵੀ ਮੈਂ ਬਹੁਤ ਵੱਡੀ ਮੰਜ਼ਿਲ ਤੈਅ ਕਰਨ ਵਾਸਤੇ ਚੱਲਿਆ, ਕੋਈ ਔਰੰਗਜ਼ੇਬ ਦਾ ਬਾਗੀ ਦੁਸ਼ਮਣ ਹੈ ਉਹਨੂੰ ਫਤਿਹ ਕਰਨ ਵਾਸਤੇ ਚੱਲਿਆ। ਉਹਨੇ ਕਿਹਾ ਵੀ ਕਿੱਧਰ ਨੂੰ? ਆਖਿਆ ਉਹ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਰਹਿੰਦਾ, ਅਤੇ ਇਹਦੇ ਸਰੀਰ ਦੇ ਰੋਂ ਕੰਢੇ ਇੱਕਦਮ ਜਿਹੜੇ ਸੀ, ਮੰਨ ਲਓ ਵੀ ਸਰੀਰ ਇੱਕਦਮ ਜਿਹੜਾ ਸੀ ਰੋਮ ਰੋਮ ਜਿਹੜਾ ਸੀ ਇੱਕਦਮ ਚੇਤਨ ਹੋਇਆ। ਅਤੇ ਉਸ ਭੈਣ ਨੇ ਪੁੱਛਿਆ ਵੀ ਵੀਰਾ ਨਾਂ ਕੀ? ਕਹਿੰਦਾ ਗੁਰੂ ਗੋਬਿੰਦ ਸਿੰਘ। ਹੁਣ ਨਸੀਰਾਂ ਨੂੰ ਪਤਾ ਸੀ ਵੀ ਗੁਰੂ ਗੋਬਿੰਦ ਸਿੰਘ ਕੌਣ ਹੈ। ਕਿਉਂ ਪਤਾ ਸੀ? ਕਿਉਂਕਿ ਇੱਥੇ ਪੀਰ ਬੁੱਧੂ ਸ਼ਾਹ ਦੇ ਪੁੱਤ ਜੰਗ ਦੇ ਮੈਦਾਨ ਵਿੱਚ ਪੰਘਾਣੀ ਦੇ ਯੁੱਧ ਵਿੱਚ ਸ਼ਹੀਦ ਹੋ ਗਏ, ਪੀਰ ਬੁੱਧੂ ਸ਼ਾਹ ਦੇ ਭਰਾ ਸ਼ਹੀਦ ਹੋਏ ਸਨ। ਇਸ ਕਰਕੇ ਜਦੋਂ ਅਖੀਰ ਪੀਰ ਬੁੱਧੂ ਸ਼ਾਹ ਜੰਗ ਦੇ ਮੈਦਾਨ ਨੂੰ ਫਤਿਹ ਕਰਨ ਤੋਂ ਬਾਅਦ ਜਦੋਂ ਗੁਰੂ ਗੋਬਿੰਦ ਸਿੰਘ ਜੀ ਤੋਂ ਆਗਿਆ ਲੈ ਕੇ ਚੱਲੇ ਸੀ, ਅਤੇ ਮਹਾਰਾਜ ਨੇ ਕਿਹਾ ਸੀ ਦੱਸ ਸਾਈਂ ਜੀ ਤੇਰੇ ਪੁੱਤਰ ਸ਼ਹੀਦ ਹੋ ਗਏ, ਭਰਾ ਸ਼ਹੀਦ ਹੋ ਗਏ, ਕੀ ਦੇ ਦਈਏ? ਦੱਸ ਅਸੀਂ ਤੇਰੇ 'ਤੇ ਬੜੇ ਪ੍ਰਸੰਨ। ਮਹਾਰਾਜ ਕੇਸ ਕੰਘਿਆ ਕਰ ਰਹੇ ਸੀ, ਕੇਸਾਂ ਨੂੰ ਹੱਥ ਜੋੜ ਕੇ ਕਿਹਾ ਸੀ ਮਹਾਰਾਜ ਇੱਕ ਕਿਰਪਾ ਕਰ ਦਿਓ, ਜਿਹੜਾ ਤੁਸੀਂ ਕੰਘਾ ਕਰ ਰਹੇ ਹੋ ਕੇਸਾਂ ਨੂੰ, ਕੇਸਾਂ ਸਮੇਤ ਮੈਨੂੰ ਉਹ ਕੰਘਾ ਦੇ ਦਿਓ। ਪੁੱਤਰ ਸ਼ਹੀਦ ਕਰਾ ਕੇ, ਭਰਾ ਸ਼ਹੀਦ ਕਰਾ ਕੇ ਜਿਹੜੀ ਦਾਤ ਮੰਗੀ, ਮਹਾਰਾਜ ਨੇ ਇੱਕ ਕੰਘਾ ਕੇਸਾਂ ਸਮੇਤ ਦਿੱਤਾ। ਅਤੇ ਨਾਲ ਉਸੇ ਵੇਲੇ ਸਤਿਗੁਰੂ ਸਾਹਿਬ ਜੀ ਨੇ ਆਪਣੀ ਦਸਤਾਰ ਦੇ ਦੋ ਹਿੱਸੇ ਕੀਤੇ, ਇੱਕ ਹਿੱਸਾ ਪੀਰ ਬੁੱਧੂ ਸ਼ਾਹ ਨੂੰ ਦਿੱਤਾ ਸੀ ਅਤੇ ਦੂਸਰਾ ਅਖੀਰ ਜਿਨ੍ਹਾਂ ਨੂੰ ਆਪਾਂ ਇਤਿਹਾਸ ਦੇ ਵਿੱਚ ਉਦਾਸੀ ਪੰਥ ਦੇ ਬਹੁਤ ਸੋਹਣੇ ਬੜੇ ਵਿਦਵਾਨ ਪੁਰਖ ਜਿਹੜੇ ਸੀ ਔਰ ਉਹ ਮੰਨੇ ਜਾਂਦੇ ਰਹੇ ਜੀਵਨ ਦੇ ਵਿੱਚ, ਜਿਨ੍ਹਾਂ ਨੂੰ ਆਪਾਂ ਉਦਾਸੀਆਂ ਦੇ ਜਿਹੜੇ ਨੇ ਉਹ ਸਿਖਰ ਦੇ ਜਰਨੈਲ ਵਜੋਂ ਵੀ ਯਾਦ ਕਰਦੇ ਹਾਂ। ਔਰ ਇੱਥੇ ਮੈਂ ਜ਼ਿਕਰ ਕਰਾਂ ਸਭ ਤੋਂ ਪਹਿਲਾਂ ਕਿ ਜਦੋਂ ਪੀਰ ਬੁੱਧੂ ਸ਼ਾਹ ਜੀ ਨੂੰ ਸਤਿਗੁਰੂ ਸਾਹਿਬ ਜੀ ਨੇ ਉਹ ਵਸਤ ਦਿੱਤੀ ਨਾ, ਅਤੇ ਉਹਨਾਂ ਨੇ ਮੱਥੇ ਨੂੰ ਲਾਈ ਅਤੇ ਆਪਣੇ ਨਗਰ ਨੂੰ ਚਲੇ ਗਏ। ਪਤਨੀ ਨਸੀਰਾਂ ਨੇ ਪੁੱਛਿਆ ਜਦੋਂ ਪਹੁੰਚੇ, ਕਹਿੰਦੇ ਵੀ ਪੁੱਤਰ ਕਿੱਥੇ? ਉਹਨੇ ਕਿਹਾ ਵੀ ਪੁੱਤਰ ਤਾਂ ਸ਼ਹੀਦ ਹੋ ਗਏ, ਭਰਾ ਸ਼ਹੀਦ ਹੋ ਗਏ। ਅਤੇ ਉਸ ਵਕਤ ਇੱਕੋ ਗੱਲ ਆਖੀ ਸੀ ਨਸੀਰਾਂ, ਉਹ ਸ਼ਹਾਦਤ ਤੋਂ ਬਾਅਦ ਜਿਹੜਾ ਕੁਝ ਗੁਰੂ ਨੇ ਸਾਡੀ ਝੋਲੀ ਵਿੱਚ ਪਾਇਆ ਹੈ ਉਹ ਬਹੁਤ ਵੱਡਾ ਹੈ। ਉਹਨੇ ਕਿਹਾ ਵੀ ਕੀ? ਬੈਰਾਗ ਵਿੱਚ ਆਈ, ਰੋਈ ਵੀ ਮੇਰੇ ਪੁੱਤਰ ਚਲੇ ਗਏ। ਅਤੇ ਉਸੇ ਵੇਲੇ ਸਾਈਂ ਜੀ ਨੇ ਸਤਿਗੁਰੂ ਦੀ ਦਸਤਾਰ ਅਤੇ ਕੰਘਾ ਕੇਸਾਂ ਸਮੇਤ ਜਦੋਂ ਦਿੱਤਾ ਪਿਆ ਗੁਰੂ ਨੇ ਦਿੱਤਾ, ਅਤੇ ਨਸੀਰਾਂ ਨੇ ਉਸੇ ਵੇਲੇ ਮੱਥੇ ਨੂੰ ਲਾ ਕੇ ਸ਼ੁਕਰ ਕੀਤਾ ਸੀ। ਏਡੀ ਵਡਮੁੱਲੀ ਦਾਤ ਸਾਡੀ ਝੋਲੀ 'ਚ ਪੈ ਗਏ। ਹੁਣ ਉਹੀ ਨਸੀਰਾਂ ਦੇ ਹੱਥ ਵਿੱਚ ਜਿਹੜਾ ਪ੍ਰਸ਼ਾਦਾ ਸੀ, ਜਦੋਂ ਭਰਾ ਨੂੰ ਸੁਣਿਆ ਵੀ ਗੁਰੂ ਗੋਬਿੰਦ ਸਿੰਘ 'ਤੇ ਹਮਲਾ ਕਰਨ ਚੱਲਿਆ, ਪ੍ਰਸ਼ਾਦਾ ਹੱਥੋਂ ਛੁੱਟ ਗਿਆ। ਆਪਣੇ ਭਰਾ ਨੂੰ ਕਹਿਣ ਲੱਗੀ ਵੀ ਵੀਰਾ ਰੱਬ ਨਾਲ ਮੱਥਾ ਲਾਉਣ ਚੱਲਿਆ, ਖੁਦਾ ਨਾਲ। ਇੱਕ ਗੱਲ ਦਾ ਨਿਰਣਾ ਕਰ, ਜੇ ਤੇਰੇ ਵਿੱਚ ਤਾਕਤ ਹੈ ਤਾਂ ਮੁੜ ਜਾ ਪਿੱਛੇ, ਅੱਗੇ ਨਾ ਜਾਈ। ਖੁਦਾ ਦੇ ਸਾਹਮਣੇ ਖੜਾ ਹੋਣਾ ਔਰ ਤੇਰੀ ਤਾਕਤ ਤੇਰੀ ਹੈਸੀਅਤ ਨਹੀਂ ਹੈ। ਮੈਨੂੰ ਖੁਸ਼ੀ ਹੋਈ ਸੀ ਤੇਰੀ ਫੌਜ ਵੇਖ ਕੇ, ਪਰ ਉਹਨਾਂ ਦੁੱਖ ਹੋਇਆ ਵੀ ਤੇਰੀ ਫੌਜ ਜਾ ਕਿੱਧਰ ਰਹੀ ਹੈ। ਉਹਨੇ ਕਿਹਾ ਭੈਣ ਜੇ ਪ੍ਰਸ਼ਾਦਾ ਛਕਾਏਗੀ ਠੀਕ ਹੈ, ਨਹੀਂ ਤਾਂ ਮੈਂ ਭੁੱਖਾ ਚਲਿਆ ਜਾਵਾਂਗਾ, ਪਰ ਹੁਣ ਮੈਂ ਮੁੜਨਾ ਨਹੀਂ। ਉਹਨੇ ਜਦੋਂ ਸਾਰੀ ਰਾਤ ਗੁਰੂ ਦੀਆਂ ਗੱਲਾਂ ਸੁਣਾਈਆਂ ਅਤੇ ਉਸ ਵੇਲੇ ਫਿਰ ਨਸੀਰਾਂ ਨੇ ਅਰਦਾਸ ਕੀਤੀ ਸੀ। ਉਹਨੇ ਕਿਹਾ ਗੁਰੂ ਗੋਬਿੰਦ ਸਿੰਘ ਮੇਰੇ ਪੁੱਤਰ ਸ਼ਹੀਦ ਹੋ ਗਏ, ਮੈਂ ਉਦੋਂ ਅਰਦਾਸ ਕੋਈ ਨਹੀਂ ਕੀਤੀ, ਮੇਰੇ ਦੁੱਖ ਦਾ ਸਮਾਂ ਆਇਆ ਮੈਂ ਉਦੋਂ ਅਰਦਾਸ ਨਹੀਂ ਕੀਤੀ, ਪਰ ਹੁਣ ਮੈਂ ਅਰਦਾਸ ਕਰਨ ਲੱਗੀ ਹਾਂ, ਤੂੰ ਕਿਰਪਾ ਕਰ ਮੇਰੇ ਭਰਾ ਦਾ ਮਨ ਬਦਲ ਦੇ, ਮੇਰੇ ਭਰਾ ਦਾ ਮਨ ਬਦਲ ਦੇ, ਮੈਂ ਤੇਰੇ ਅੱਗੇ ਅਰਦਾਸ ਕਰਦੀ ਹਾਂ। ਜਦੋਂ ਸਵੇਰੇ ਸੈਦ ਖਾਨ
ਚੜ੍ਹਾਈ ਕਰਨ ਲੱਗਾ, ਘੋੜੇ 'ਤੇ ਸਵਾਰ ਹੋਇਆ ਗੁਰੂ ਗੋਬਿੰਦ ਸਿੰਘ 'ਤੇ ਹਮਲਾ ਕਰਨ ਵਾਸਤੇ, ਅਤੇ ਆਪਣੀ ਭੈਣ ਵੱਲ ਵੇਖ ਕੇ ਕਿਹਾ ਸੀ ਤੇ ਤੈਨੂੰ ਖੁਦਾ ਲੱਗਦਾ ਹੈ ਗੁਰੂ ਗੋਬਿੰਦ ਸਿੰਘ ਮੇਰੇ ਵਾਸਤੇ ਦੁਸ਼ਮਣ ਹੈ, ਮੈਂ ਵੀ ਸਾਹਮਣੇ ਜਾ ਕੇ ਖਲੋਵਾਂਗਾ, ਜੇ ਉਹਦੇ ਵਿੱਚ ਤਾਕਤ ਹੈ ਤਾਂ ਉਹ ਮੇਰਾ ਮਨ ਬਦਲਦਾ ਹੈ, ਜੇ ਉਹਦੇ ਵਿੱਚ ਤਾਕਤ ਹੈ ਤਾਂ ਮੇਰਾ ਮਨ ਬਦਲਦਾ ਹੈ। ਪੈਂਦੇ ਇੱਥੇ ਸੈਦ ਖਾਨ ਬੜੀ ਤੇਜ਼ੀ ਨਾਲ ਫੌਜ ਚੜ੍ਹਾ ਕੇ ਅਨੰਦਪੁਰ ਸਾਹਿਬ ਦੇ ਬਾਹਰ ਆਣ ਖੜ੍ਹਾ ਹੋਇਆ, ਲਲਕਾਰਿਆ ਗੁਰੂ ਕੇ ਸਿੱਖਾਂ ਨੂੰ, ਫੌਜ ਮੁਕਾਬਲਾ ਕਰਨ ਵਾਸਤੇ ਅਨੰਦਪੁਰ ਸਾਹਿਬ ਤੋਂ ਬਾਹਰ ਸਾਹਮਣੇ ਖੜ੍ਹੀ ਹੋਈ। ਭਾਈ ਦਇਆ ਸਿੰਘ ਵਰਗੇ ਉਸ ਵੇਲੇ ਭਾਈ ਦਇਆ ਰਾਮ ਦੇ ਰੂਪ ਦੇ ਵਿੱਚ ਬੜੇ ਜਰਨੈਲ ਗੁਰੂ ਕੇ ਸਿੱਖ ਜਿਹੜੇ ਸੀ ਉੱਥੇ ਮੌਜੂਦ ਨੇ, ਅਤੇ ਜੰਗ ਦਾ ਮੈਦਾਨ ਆਰੰਭ ਹੋਣ ਲੱਗਾ ਅਤੇ ਸੈਦਾ ਖਾਨ ਜਿਹੜਾ ਸੀ ਇਹ ਕਹਿੰਦਾ ਵੀ ਕਿਉਂ ਆਪਾਂ ਬੰਦੇ ਮਰਾਈਏ, ਜੇ ਗੁਰੂ ਵਾਕੇ ਹੀ ਸਮਰੱਥ ਹੈ ਤਾਂ ਗੁਰੂ ਮੈਨੂੰ ਆਣ ਕੇ ਕਹੇ ਵੀ ਪੈਂਦੇ ਖਾਨ ਵੀ ਸੈਦ ਖਾਨ ਮੇਰੇ ਨਾਲ ਜੰਗ ਲੜ, ਇਕੱਲੇ ਨਾਲ ਇਕੱਲਾ ਜੰਗ ਲੜ ਕੇ ਕੰਮ ਮੁਕਾਵਾਂਗੇ, ਫੌਜ ਕਿਉਂ ਮੁਕਾਉਣੀ ਹੈ। ਇੱਥੇ ਸੈਦ ਖਾਨ ਬੜੀ ਤੇਜ਼ੀ ਨਾਲ ਘੋੜੇ 'ਤੇ ਸਵਾਰ ਹੋ ਕੇ ਜੰਗ ਦੇ ਮੈਦਾਨ ਦੇ ਵਿੱਚ ਸਾਹਮਣੇ ਆਇਆ ਅਤੇ ਗੁਰੂ ਕੇ ਸਿੱਖਾਂ ਦੇ ਜਰਨੈਲਾਂ ਦੇ ਵਿੱਚੋਂ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਉਸ ਵੇਲੇ ਆਲਾ ਦਰਜੇ ਦੇ ਜਰਨੈਲ ਜਿਸ ਵੇਲੇ ਜੰਗ ਦੇ ਮੈਦਾਨ ਦੇ ਵਿੱਚ ਮੁਕਾਬਲੇ ਦੇ ਸਾਹਮਣੇ ਗਏ, ਇੰਨੇ ਚਿਰ ਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਘੋੜਾ ਆਉਂਦਾ ਅਤੇ ਸਾਰੇ ਜਰਨੈਲਾਂ ਨੂੰ ਪਿੱਛੇ ਕਰਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਅੱਗੇ ਜਾਣ ਲੱਗਦੇ ਆ ਅਤੇ ਭਾਈ ਦਇਆ ਰਾਮ ਕਹਿੰਦੇ ਆ ਸਤਿਗੁਰੂ ਤੁਸੀਂ ਨਾ ਜਾਓ ਅੱਗੇ, ਜਿੰਨਾ ਚਿਰ ਅਸੀਂ ਜਿਉਂਦੇ ਹਾਂ ਉਹਨਾਂ ਚਿਰ ਤੁਸੀਂ ਅੱਗੇ ਨਾ ਜਾਓ, ਸਤਿਗੁਰੂ ਸਾਡੀ ਬੇਨਤੀ ਪ੍ਰਵਾਨ ਕਰੋ, ਮਹਾਰਾਜ ਮਿਹਰਾਮਤ ਕਰੋ। ਉਸ ਵੇਲੇ ਜਦੋਂ ਇਹ ਅਰਦਾਸ ਨਿਕਲੀ ਨਾ ਗੁਰਮੁਖੋ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਨਹੀਂ ਭਾਈ ਦਇਆ ਰਾਮ, ਹੁਣ ਜੰਗ ਬਦਲ ਗਈ ਹੈ, ਜੰਗ ਦਾ ਸਰੂਪ ਬਦਲ ਗਿਆ ਹੈ। ਮਹਾਰਾਜ ਉਸੇ ਵੇਲੇ ਜੰਗ ਦੇ ਮੈਦਾਨ ਦੇ ਵਿੱਚ ਜਾ ਕੇ ਸੈਦੇ ਖਾਨ ਨੂੰ ਆਵਾਜ਼ ਦੇ ਕੇ ਕਹਿੰਦੇ ਆ ਸੈਦ ਖਾਨ ਤੇਰੀ ਇੱਛਾ ਸੀ ਨਾ ਕਿ ਗੁਰੂ ਇਕੱਲੇ ਨਾਲ ਇਕੱਲਾ ਲੜੇ, ਆ ਸਾਹਮਣੇ ਆਣ ਕੇ ਖਲੋ ਗਿਆ, ਛੇਤੀ ਕਰ ਘੋੜਾ ਦੌੜਾ ਕੇ ਨੇੜੇ ਆ ਅਤੇ ਵਾਰ ਕਰ। ਪੈਰਾਂ ਹੇਠੋਂ ਅੱਧੀ ਜ਼ਮੀਨ 'ਤੇ ਉਦੋਂ ਹੀ ਨਿਕਲ ਗਈ ਸੀ ਵੀ ਅੰਦਰ ਦੀ ਗੱਲ ਬੁੱਝ ਲਈ। ਸਾਹਮਣੇ ਆਣ ਕੇ ਗੁਰੂ ਗੋਬਿੰਦ ਸਿੰਘ ਨੂੰ ਲਲਕਾਰ ਕੇ ਕਹਿੰਦਾ ਅੱਜ ਤੱਕ ਸੈਦੇ ਬੇਗ ਦਾ ਵਾਰ ਨਹੀਂ ਕਿਸੇ ਨੇ ਝੱਲਿਆ ਅਤੇ ਤੁਹਾਡੇ ਕੋਲ ਮੌਕਾ ਹੈ, ਪਹਿਲਾ ਵਾਰ ਕਰ ਲਓ, ਦੂਸਰਾ ਮੈਂ ਕਰਨ ਨਹੀਂ ਦਿਆਂਗਾ, ਦੂਸਰੇ ਵਿੱਚ ਤੁਹਾਡੀ ਤਾਕਤ ਨਹੀਂ ਰਹਿਣੀ। ਅਤੇ ਉਸ ਵੇਲੇ ਸਤਿਗੁਰੂ ਜੀ ਨੇ ਕਿਹਾ ਸੀ ਵੇਖ ਸੈਦ ਖਾਨ ਤੇਰਾ ਭੁਲੇਖਾ ਨਾ ਰਹਿ ਜਾਏ ਪੁੱਤਰਾ, ਵੀ ਤੂੰ ਗੁਰੂ ਗੋਬਿੰਦ ਸਿੰਘ 'ਤੇ ਵਾਰ ਕੋਈ ਨਹੀਂ ਕੀਤਾ, ਤੂੰ ਵਾਰ ਕਰ। ਸਤਿਗੁਰੂ ਸਾਹਿਬ ਨੂੰ ਕਹਿੰਦਾ ਨਹੀਂ ਤੁਸੀਂ ਵਾਰ ਕਰੋ। ਮਹਾਰਾਜ ਕਹਿੰਦੇ ਕਿ ਜਦੋਂ ਅਸੀਂ ਤੈਨੂੰ ਆਗਿਆ ਦਿੱਤੀ ਹੈ ਤਾਂ ਵਾਰ ਕਰ। ਗਤਕੇ ਬਾਜੀ ਦੇ ਵਿੱਚ ਅਭਿਆਸੀ ਗੁਰਮੁਖਾਂ ਨੂੰ ਪਤਾ ਹੈ ਕਿ ਵਾਰ ਤਾਂ ਕੀਤਾ ਜਾਂਦਾ, ਵਾਰ ਤਾਂ ਹੁੰਦਾ ਜਦੋਂ ਅੱਖਾਂ ਦੇ ਵਿੱਚ ਅੱਖਾਂ ਮਿਲ ਜਾਣ ਆਪਸ ਵਿੱਚ, ਫਿਰ ਜਰਨੈਲ ਇੱਕ ਦੂਸਰੇ ਨਾਲ ਵਾਰ ਕਰਦੇ ਆ, ਸ਼ਸਤਰ ਵੱਲ ਨਹੀਂ ਵੇਖਦੇ, ਅੱਖਾਂ ਨਾਲ ਅੱਖਾਂ ਮਿਲਾ ਕੇ ਵਾਰ ਦਾ ਪਤਾ ਲੱਗਦਾ ਵੀ ਕਿੱਧਰ ਨੂੰ ਵਾਰ ਕੀਤਾ ਜਾਣਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿੰਦਾ ਵੀ ਇੱਕ ਵਾਰੀ ਤਾਂ ਵਾਰ ਕਰ ਲਓ। ਸਤਿਗੁਰੂ ਕਹਿੰਦੇ ਨਹੀਂ, ਹੁਣ ਵਾਰ ਤੂੰ ਕਰ, ਜੇ ਤੇਰੀ ਤੇਰੇ ਵਿੱਚ ਜਿੰਨੀ ਤਾਕਤ ਹੈ ਤੂੰ ਵਾਰ ਕਰ। ਸੈਦ ਖਾਨ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਆਣ ਕੇ ਜਦੋਂ ਤਲਵਾਰ ਚੁੱਕਦਾ ਅਤੇ ਗੁਰੂ ਗੋਬਿੰਦ ਸਿੰਘ ਦੀਆਂ ਅੱਖਾਂ ਵਿੱਚ ਵੇਖਦਾ, ਸਤਿਗੁਰੂ ਨੇ ਫਿਰ ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਬਿਦਾਰਿਓ, ਬੀਬੀ ਨਸੀਰਾਂ ਦੀ ਅਰਦਾਸ ਪ੍ਰਵਾਨ ਹੋਈ, ਜਿਹੜਾ ਸੈਦ ਖਾਨ ਗੁਰੂ ਗੋਬਿੰਦ ਸਿੰਘ 'ਤੇ ਵਾਰ ਕਰਨ ਆਇਆ ਸੀ, ਗੁਰੂ ਗੋਬਿੰਦ ਸਿੰਘ ਜੀ ਦੀਆਂ ਅੱਖਾਂ ਵਿੱਚ ਅੱਖਾਂ ਪਈਆਂ, ਸਤਿਗੁਰੂ ਦੇ ਨੇਤਰਾਂ ਨੇ ਕਿਰਪਾ ਦ੍ਰਿਸ਼ਟੀ ਦੇ ਤੀਰ ਅੰਦਰੋਂ ਮਾਰ ਕੇ ਸੈਦ ਖਾਨ ਮਾਰ ਦਿੱਤਾ। ਸੈਦ ਖਾਨ ਅੰਦਰੋਂ ਜਿਹੜੀ ਦੁਸ਼ਮਣੀ ਭਾਵ ਲੈ ਕੇ ਆਇਆ ਸੀ ਉਹ ਮੌਤ ਹੋ ਗਈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਆਵਾਜ਼ ਦੇ ਕੇ ਕਿਹਾ ਸੈਦ ਖਾਨ ਵਾਰ ਕਰ, ਨਹੀਂ ਤਾਂ ਅਸੀਂ ਵਾਰ ਕਰਾਂਗੇ। ਜਦੋਂ ਸਤਿਗੁਰੂ ਸਾਹਿਬ ਨੇ ਕਿਰਪਾਨ ਚੁੱਕੀ, ਚਰਨਾਂ ਵਿੱਚ ਆਣ ਕੇ ਡਿੱਗ ਕੇ ਕਹਿਣ ਲੱਗਾ ਸੱਚੇ ਪਾਤਸ਼ਾਹ ਵਾਰ ਨਾ ਕਰਿਓ। ਹੁਣ ਸਤਿਗੁਰੂ ਕਹਿੰਦੇ ਕਿਉਂ, ਤੂੰ ਜਰਨੈਲ ਬਣ ਕੇ ਆਇਆ ਹੈ। ਕਹਿਣ ਲੱਗੇ ਨਹੀਂ, ਜੇ ਵਾਰ ਕਰ ਦਿੱਤਾ ਤਾਂ ਹੁਣ ਮੇਰੇ ਅੰਦਰੋਂ ਗੁਰੂ ਗੋਬਿੰਦ ਸਿੰਘ ਮਰਦਾ, ਹੁਣ ਸੈਦਾ ਬੇਗ ਨਹੀਂ ਰਿਹਾ, ਸੈਦ ਖਾਨ ਨਹੀਂ ਰਿਹਾ, ਮੇਰੇ ਅੰਦਰ ਹੁਣ ਗੁਰੂ ਗੋਬਿੰਦ ਸਿੰਘ ਵੱਸ ਗਿਆ ਹੈ, ਕਿਰਪਾ ਕਰੋ। ਸਤਿਗੁਰੂ ਸਾਹਿਬ ਜੀ ਨੇ ਸਿਰ 'ਤੇ ਹੱਥ ਰੱਖਿਆ, ਉਹੀ ਸੈਦ ਖਾਨ ਜਿਹੜਾ ਦੁਸ਼ਮਣੀ ਭਾਵ ਲੈ ਕੇ ਆਇਆ ਸੀ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦੇ ਵਿੱਚ ਮੱਥਾ ਟੇਕ ਕੇ ਜੰਗਲ ਵਾਲੇ ਪਾਸੇ ਇਕੱਲਾ ਦੌੜ ਗਿਆ, ਸਦੀਵੀ ਔਰੰਗਜ਼ੇਬ ਦਾ ਦਰ ਛੱਡਿਆ
ਤੇ ਸਦੀਵੀ ਜੰਗਲ ਦੇ ਵਿੱਚ ਜੋਗੀ ਬਣ ਕੇ ਅਭਿਆਸੀ ਬਣ ਕੇ ਸਤਿਗੁਰੂ ਸਾਹਿਬ ਦੀ ਯਾਦ ਵਿੱਚ ਜੁੜਿਆ ਰਿਹਾ। ਔਰ ਕਿੱਡੀ ਵੱਡੀ ਤਾਕਤ ਸਤਿਗੁਰੂ ਸਾਹਿਬ ਜੀ ਦੇ ਦਰ ਦੇ ਦਰਸ਼ਨਾਂ ਦੀ ਗੁਰਮੁਖੋ, ਕਿੰਨਾ ਕੁ ਸਮਰੱਥ ਗੁਰੂ ਸਾਹਿਬ ਜੀ ਦਾ ਔਰਾ ਹੋਵੇਗਾ ਕਿ ਦੁਸ਼ਮਣੀ ਭਾਵ ਦੇ ਵਿੱਚ ਆਇਆ ਹੋਇਆ ਇੱਕ ਜਰਨੈਲ ਉਹਦੀ ਭੈਣ ਵੱਲੋਂ ਕੀਤੀ ਗਈ ਅਰਦਾਸ ਇੰਨੀ ਕੁ ਜ਼ਿਆਦਾ ਪ੍ਰਤੱਖ ਹੁੰਦੀ ਹੈ ਕਿ ਸਾਹਮਣੇ ਆਇਆ ਜਰਨੈਲ ਤਲਵਾਰ ਸੁੱਟ ਕੇ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਪ੍ਰਵਾਨ ਚੜ੍ਹ ਜਾਂਦਾ। ਮਹਾਰਾਜ ਨੇ ਇੱਥੇ ਕਿਹਾ ਸਫਲ ਦਰਸ਼ਨ ਪੇਖਤ ਪੁਨੀਤ, ਇਹ ਨੇ ਸਤਿਗੁਰੂ ਸਾਹਿਬ ਜੀ ਦੇ ਦਰਸ਼ਨਾਂ ਦੀ ਤਾਕਤ। ਇਹ ਸਫਲ ਦਰਸ਼ਨ ਹੈ, ਪੇਖਤ ਪੁਨੀਤ, ਵੇਖਣ ਵਾਲਾ ਵੀ ਪੁਨੀਤ ਹੋ ਜਾਂਦਾ ਭਾਵੇਂ ਕਿੰਨੀ ਵੀ ਅੰਦਰੋਂ ਈਰਖਾ ਅਤੇ ਕਿੰਨੀ ਵੀ ਉਹ ਦਵੈਕ ਭਾਵਨਾ ਲੈ ਕੇ ਆਇਆ ਹੋਵੇ। ਸਤਿਗੁਰੂ ਸਾਹਿਬ ਜੀ ਦੇ ਦਰ ਦੀ ਇਹ ਬਖਸ਼ਿਸ਼ ਹੈ ਕਿ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਇਸ ਗੱਲ ਦਾ ਨਿਰਣਾ ਹੀ ਕਰ ਦਿੱਤਾ ਕਿ ਜਾ ਕੇ ਦਰਸ ਪਾਪ ਕੋਟ ਉਤਾਰੇ ਭੇਟਤ ਸੰਗ ਭਵ ਜਲਤਾਰੇ। ਐਵੇਂ ਤਾਂ ਨਹੀਂ ਸਤਿਗੁਰੂ ਨੇ ਕਿਹਾ ਦਰਸ਼ਨ ਪਿਆਸੀ ਦਿਨ ਸਰਾਤ ਚਿਤਵੋ ਅਨਦਿਨ ਨੀਤ, ਖੋਲ ਕਪਟ ਗੁਰਮੇਲੀਆ ਨਾਨਕ ਹਰ ਸੰਗ ਮੀਤ, ਸੁਣ ਯਾਰ ਹਮਾਰੇ ਸੱਜਣ ਇੱਕ ਕਰੋਂ ਬੇਨੰਤੀਆ, ਅਤੇ ਸਮੋਹਣ ਲਾਲ ਪਿਆਰੇ ਹੋਂ ਫਿਰੋਂ ਖੁਜੰਤੀਆ। ਇਹ ਅਰਦਾਸ ਸਤਿਗੁਰੂ ਸਾਹਿਬ ਜੀ ਦੇ ਦਰ ਦੇ ਉੱਪਰ ਏਡੀ ਵੱਡੀ ਪ੍ਰਮਾਣਿਕ ਰੂਪ ਦੇ ਵਿੱਚ ਪ੍ਰਗਟ ਹੈ। ਗੁਰਮੁਖੋ, ਜਿੰਨੇ ਆਪਾਂ ਸਤਿਗੁਰੂ ਸਾਹਿਬ ਜੀ ਦੇ ਦਰ 'ਤੇ ਬੈਠੇ ਹਨ, ਇੱਕ ਗੱਲ ਦਾ ਨਿਰਣਾ ਮਨ ਵਿੱਚ ਜ਼ਰੂਰ ਕਰਿਓ ਕਿ ਸਤਿਗੁਰੂ ਸਾਹਿਬ ਜੀ ਦੇ ਦਰ ਦੀ ਇਹ ਬਖਸ਼ਿਸ਼ ਹੈ। ਔਰਾ ਪਤਾ ਕਿੰਨਾ ਵੱਡਾ ਹੈ ਸਤਿਗੁਰੂ ਦਾ। ਇੱਥੇ ਆਪਾਂ ਬੈਠੇ ਹਾਂ ਗੁਰੂ ਗ੍ਰੰਥ ਸਾਹਿਬ ਦੇ ਕੋਲ, ਅਤੇ ਇੱਥੇ ਵੀ ਸਤਿਗੁਰੂ ਸਾਹਿਬ ਜੀ ਦੀਆਂ ਦਰ ਦੀਆਂ ਉਹ ਵਾਈਬ੍ਰੇਸ਼ਨਸ ਤਰੰਗਾਂ ਜਿਹੜੀਆਂ ਨੇ ਉਹ ਸਾਡੇ ਜੀਵਨ ਨੂੰ ਪਲਟਦੀਆਂ ਨੇ। ਔਰ ਇਹ ਜੀਵਨ ਪਲਟੀ ਕਰਨ ਦੀ ਸਮਰੱਥਾ ਸਤਿਗੁਰੂ ਸਾਹਿਬ ਜੀ ਦੇ ਦਰ 'ਤੇ ਬਿਲਕੁਲ ਹੈ। ਇਸ ਕਰਕੇ ਮਹਾਰਾਜ ਜੀ ਨੇ ਕਿਹਾ ਸਫਲ ਦਰਸ਼ਨ ਪੇਖਤ ਪੁਨੀਤ, ਸਫਲ ਦਰਸ਼ਨ ਨੇ ਵੇਖਣ ਵਾਲਾ ਵੀ ਪੁਨੀਤ ਹੋ ਜਾਂਦਾ, ਪਰ ਜਿਹੜਾ ਪਰਸਤ ਚਰਨਗਤ ਨਿਰਮਲ ਰੀਤ, ਸਤਿਗੁਰੂ ਜੀ ਕਹਿੰਦੇ ਜਿਹੜਾ ਚਰਨ ਪਰਸ ਲੈਂਦਾ ਹੈ, ਪਰਸਤ ਚਰਨ ਗਤ ਨਿਰਮਲ ਰੀਤ, ਮਹਾਰਾਜ ਕਹਿਣਗੇ ਚਰਨ ਪਰਸਨ ਵਾਲੇ ਦੀ ਗਤ ਵੀ ਹੋ ਜਾਂਦੀ ਅਤੇ ਉਹਦੀ ਰੀਤੀ ਨਿਰਮਲ ਹੋ ਜਾਂਦੀ। ਰੀਤ ਨਿਰਮਲ ਦਾ ਅਰਥ ਹੈ ਪਵਿੱਤਰਤਾ, ਸਹਿਤ ਉਹਦਾ ਜੀਵਨ, ਉਹਦਾ ਚਾਲ ਚੱਲਣ ਜਿਹੜਾ ਹੈ ਔਰ ਉਹ ਹੋ ਜਾਂਦਾ ਹੈ। ਅਤੇ ਮਹਾਰਾਜ ਜੀ ਕਹਿਣ ਲੱਗੇ ਇਸ ਕਰਕੇ ਸਤਿਗੁਰੂ ਸਾਹਿਬ ਜੀ ਦੇ ਸ਼ਬਦ ਆਪਾਂ ਪੜ੍ਹਦੇ ਹਾਂ ਕਿ ਦਰਸ਼ਨ ਪਰਸਿਆ ਗੁਰੂ ਕਹਿ ਜਨਮ ਮਰਨ ਦੁੱਖ ਜਾਏ। ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਇਹ ਬਖਸ਼ਿਸ਼ ਭਰੇ ਸ਼ਬਦ ਸਾਨੂੰ ਵਾਰ ਵਾਰ ਪ੍ਰਮਾਣ ਦੇ ਕੇ

ਤਾਂ ਉਹ ਯਕੀਨ ਹੈ। ਕੋਸ਼ਿਸ਼ ਕਰਨੀ ਹੈ, ਕਿਉਂਕਿ ਇਹ 10 ਪੰਕਤੀਆਂ ਨੇ ਨਾ, ਅਗਲੀਆਂ ਪੰਕਤੀਆਂ ਦੀ ਵਿਚਾਰ ਵੀ ਜਿਹੜੀ ਉਹ ਬੜੀ ਵਿਸ਼ੇਸ਼ ਹੈ। 4 ਪੰਕਤੀਆਂ ਦੀ ਅੱਜ ਵਿਚਾਰ ਕਰਾਂਗੇ, 6 ਰਹਿ ਜਾਣਗੀਆਂ, 6 ਦੀ ਫਿਰ ਕੱਲ੍ਹ ਕਰਾਂਗੇ। ਸਤਿਗੁਰੂ ਇੱਥੇ ਜ਼ਿਕਰ ਕਰਦੇ ਆ, ਅਗਲੀ ਪੰਕਤੀ ਵਿੱਚ ਕਹਿੰਦੇ ਆ, ਭੇਟਤ ਸੰਗ ਰਾਮ ਗੁਣ ਰਵੇ। ਸਤਿਗੁਰੂ ਕਹਿਣਗੇ ਭੇਟਤ ਸੰਗ, ਭੇਟਦਿਆਂ, ਯਾਦ ਕੀਤਿਆਂ, ਚੇਤੇ ਕੀਤਿਆਂ ਰਾਮ ਗੁਣ ਰਵੇ। ਕਹਿੰਦੇ ਨੇ ਰਮੇ ਹੋਏ ਅਕਾਲ ਪੁਰਖ ਦੇ ਗੁਣਾਂ ਦੇ ਵਿੱਚ ਬੰਦਾ ਸੁਰਤ ਕਰਕੇ ਜੁੜਿਆ ਰਹਿੰਦਾ ਹੈ, ਲੀਨ ਹੋਇਆ ਰਹਿੰਦਾ ਹੈ, ਗੜੋ 'ਚ ਰਹਿੰਦਾ ਹੈ। ਪਾਰ ਬ੍ਰਹਮ ਕੀ ਦਰਗਹਿ ਗਵੇ, ਮਹਾਰਾਜ ਕਹਿਣਗੇ ਉਹਨਾਂ ਦਾ ਗਵਣ ਹੋ ਜਾਂਦਾ ਹੈ, ਪਹੁੰਚ ਹੋ ਜਾਂਦੀ ਹੈ ਪਰਮੇਸ਼ਰ ਦੇ ਦਰ ਤੇ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਇਹ ਜ਼ਿਕਰ ਕੀਤਾ ਨਾ ਕਿ ਸੇਈ ਤੁਧ ਨੂੰ ਗਾਵਨ, ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ। ਜਿਹੜੇ ਰਸਾਲੇ, ਰਸਾਲੇ ਦਾ ਅਰਥ ਹੈ ਰਸ ਆਲੇ, ਭਾਵ ਰਸ ਦਾ ਘਰ, ਆਤਮਿਕ ਆਨੰਦ ਦਾ ਘਰ, ਆਤਮਿਕ ਖੇੜੇ ਦਾ ਘਰ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਨੇ ਇਹ ਜ਼ਿਕਰ ਸਾਡੇ ਸਨਮੁਖ ਇਸੇ ਕਰਕੇ ਕੀਤਾ ਕਿ ਜਦੋਂ ਆਤਮਿਕ ਆਨੰਦ ਦੀ ਅਵਸਥਾ ਦੇ ਵਿੱਚ ਆਣ ਕੇ ਸਤਿਗੁਰੂ ਸਾਹਿਬ ਕਹਿਣਗੇ ਸੁਣ ਕਰ ਬਚਨ ਕਰਨ ਆਗਾਨੇ, ਬਚਨ ਸੁਣ ਕੇ ਸ਼੍ਰਵਣੀ, ਮਹਾਰਾਜ ਨੇ ਕਿਹਾ ਸ਼੍ਰਵਣੀ ਸੁਣਨਾ ਗੁਰਨਾਵ। ਇੱਥੇ ਮਹਾਰਾਜ ਨੇ ਕਿਹਾ ਸੁਣ ਕਰ ਬਚਨ ਕਰਨ ਆਗਾਨੇ, ਕਰਨ ਦਾ ਅਰਥ ਹੈ ਕੰਨ, ਆਗਾਨੇ ਦਾ ਅਰਥ ਹੈ ਤ੍ਰਿਪਤ ਹੋ ਜਾਣਾ। ਮਹਾਰਾਜ ਨੇ ਕਿਹਾ ਜਿੱਦਣ ਬਚਨ ਸੁਣ ਲਏ, ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ। ਸੁਣ ਕੇ ਕਹਿਣਗੇ ਜਦੋਂ ਮੈਂ ਸੁਣਿਆ ਨਾ, ਆਵਾਜ਼ ਸੁਣੀ, ਸੋਏ ਸੁਨੰਦੜੀ ਅਕਾਲ ਪੁਰਖ ਦੀ ਆਵਾਜ਼ ਸੁਨੰਦੜੀ ਸੁਣਦਿਆਂ ਸਾਰ ਮੇਰਾ ਤਨ ਮਨ ਮੌਲਾ, ਮੇਰਾ ਤਨ ਵੀ ਮੇਰਾ ਮਨ ਵੀ ਮੌਲਿਆ ਗਿਆ ਹੈ, ਇੱਕਦਮ ਖਿੜ ਗਿਆ। ਨਾਮ ਜਪੰਦੜੀ ਲਾਲੀ, ਨਾਮ ਜਪਣ ਕਰਕੇ ਰਿੱਧ ਹਿਰਦੇ ਵਿੱਚ ਲਾਲੀ ਪ੍ਰਗਟ ਹੋ ਗਈ। ਨਾਮ ਜਪੰਦੜੀ ਲਾਲੀ ਪੰਧ ਜੁਲੰਦੜੀ ਮੇਰਾ ਅੰਦਰ ਠੰਡਾ। ਕਹਿੰਦੇ ਨੇ ਉਸ ਰਸਤੇ 'ਤੇ ਜਦੋਂ ਮੈਂ ਤੁਰਨਾ ਸ਼ੁਰੂ ਕੀਤਾ, ਮੇਰਾ ਅੰਦਰ ਠੰਡਾ ਹੋ ਗਿਆ। ਗੁਰਦਰਸ਼ਨ ਦੇਖ ਨਿਹਾਲੀ, ਗੁਰੂ ਦੇ ਦਰਸ਼ਨ ਕੀਤਿਆਂ ਨਿਹਾਲ ਨਿਹਾਲ ਨਿਹਾਲ ਹੋ ਗਏ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਵੀ ਇਸ ਗੱਲ ਦਾ ਜ਼ਿਕਰ ਕੀਤਾ। ਮਹਾਰਾਜ ਜੀ ਨੇ ਕਿਹਾ ਜਿਸ ਦਿਨ ਜਤ ਪਹਾਰਾ ਧੀਰਜ ਸੁਨਿਆਰ ਅਹਿਰਨ ਮਤ ਵੇਦ ਹਥਿਆਰ ਭਾਉ ਖੱਲਾ ਅਗਨ ਤਪਤਾਓ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ। ਸਤਿਗੁਰੂ ਕਹਿਣਗੇ ਜਿਨ ਕੋ ਨਦਰ, ਨਦਰ ਦਾ ਅਰਥ ਹੈ ਰਹਿਮਤ, ਕਰਮ ਬਖਸ਼ਿਸ਼, ਜਿਨ੍ਹਾਂ ਦੇ ਉੱਪਰ ਕਰਤੇ ਪੁਰਖ ਨੇ ਨਦਰ ਕਰ ਦਿੱਤੀ। ਨਜ਼ਰ ਦਾ ਅਰਥ ਹੈ ਨਿਗਾਹ, ਇੱਥੇ ਵੀ ਅਰਥ ਕੀਤੇ ਜਾਂਦੇ, ਜਿਨ੍ਹਾਂ ਦੇ ਉੱਪਰ ਨਜ਼ਰ ਕਰ ਦਿੱਤੀ। ਕਿੱਦਾਂ ਦੀ ਨਜ਼ਰ? ਕਰਮ ਬਖਸ਼ਿਸ਼ ਨਾਲ ਭਰੀ ਹੋਈ। ਜਿਨ ਕੋ ਨਜ਼ਰ ਕਰਮ ਤਿੰਨਕਾਰ ਨਾਨਕ ਨਦਰੀ ਨਦਰ ਨਿਹਾਲ। ਸਤਿਗੁਰੂ ਕਹਿਣਗੇ ਉਹਨਾਂ ਨੂੰ ਨਦਰੋ ਨਦਰ ਨਿਹਾਲ ਕਰ ਦਿੱਤਾ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਇਹ ਦਾਤ ਜੀਵਨ ਦੇ ਵਿੱਚ ਸਾਡੇ ਸਨਮੁੱਖ ਬਖਸ਼ਿਸ਼ ਕਰ ਦਿੱਤੀ ਕਿ ਜਿੱਦਣ ਆਪਾਂ ਗੁਰੂ ਦੀ ਨਜ਼ਰ ਦੇ ਵਿੱਚ ਉਹਦੀ, ਸਤਿਗੁਰੂ ਸਾਹਿਬ ਜੀ ਦੀ ਮਿਹਰਾਮਤ ਭਰੀ ਬਖਸ਼ਿਸ਼ ਦੀ ਨਿਗਾਹ ਦੇ ਅਧੀਨ ਆਉਣਾ ਸ਼ੁਰੂ ਕੀਤਾ ਅਤੇ ਸਤਿਗੁਰੂ ਜੀ ਨੇ ਕਿਹਾ ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉੱਪਰ ਕਰਤਾ ਰਿਹੋ। ਚਤੁਰ ਦਿਸ਼ਾ, ਚਾਰਾਂ ਦਿਸ਼ਾ ਵਿੱਚ ਜਿਹਨੇ ਆਪਣਾ ਬਲ ਰੱਖਿਆ ਹੋਇਆ ਹੈ, ਕੀਨੋ ਬਲ ਆਪਣਾ ਉਹਨੇ ਸਿਰ ਉੱਪਰ ਕਰਤਾ ਰਿਹੋ, ਮੇਰੇ ਸਿਰ 'ਤੇ ਹੱਥ ਰੱਖ ਦਿੱਤਾ। ਕਿਰਪਾ ਕਟਾਖ ਅਵਲੋਕਨ ਕੀਨੋ, ਕਟਾਖਿਆ ਦਾ ਅਰਥ ਹੈ ਤਿੱਖੇ ਨਿਕਤਰ, ਤੀਰ ਵਾਂਗ ਕੱਟ ਦੇਣ ਵਾਲੇ। ਕਿਰਪਾ ਕਟਾਖ ਅਵਲੋਕਨ ਕੀਨੋ, ਅਵਲੋਕਨ ਦਾ ਅਰਥ ਹੈ ਮੈਨੂੰ ਵੇਖਿਆ ਹੈ। ਦਾਸ ਕਾ ਦੁੱਖ ਵਿਦਾਰਿਓ, ਮੇਰੇ ਅੰਦਰ ਦਾ ਦੁੱਖ, ਮੇਰੇ ਅੰਦਰ ਦੀ ਚਿੰਤਾ, ਮੇਰੇ ਅੰਦਰ ਦੀ ਤਕਲੀਫ ਸਮਾਪਤ ਕਰ ਦਿੱਤੀ। ਪੀਰਾਂ ਦੀ ਪੂਜਾ ਕਰਨ ਵਾਲਾ ਭਾਈ ਸਾਧੂ ਜਿਹੜਾ ਇੱਕ ਗੁਰਸਿੱਖ ਦੀ ਬੱਚੀ ਨੂੰ ਵਿਆਹ ਕੇ ਲਿਜਾਂਦਾ ਅਤੇ ਉਹਨੂੰ ਕਹਿੰਦਾ ਪੀਰਾਂ ਵਾਲੇ ਪਾਸੇ ਸਮਰਪਿਤ ਨਹੀਂ, ਗੁਰੂ ਵੱਲ ਮੂੰਹ ਨਾ ਕਰੀ, ਅਤੇ ਗੁਰੂ ਦੇ ਦਰ 'ਤੇ ਮੱਥਾ ਟੇਕਣ ਜਾਂਦੀ, ਤਲਵਾਰ ਨਾਲ ਸਿਰ ਲਾਉਣ ਵਾਸਤੇ ਜਾਂਦਾ ਅਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਅੱਗੋਂ ਬੈਠ ਕੇ ਕਹਿੰਦੇ ਉਹ ਸਾਧੂ, ਸਾਧੂਆਂ ਵਾਲੇ ਕੰਮ ਕਰ, ਸਾਧੂ ਹੋ ਕੇ ਅਤੇ ਦੀਨ 'ਤੇ ਤਲਵਾਰ ਚੁੱਕਦਾ,

ਸਾਧੂ ਹੋ ਕੇ ਔਰ ਈਰਖਾ ਅਤੇ ਦਵੈਖ ਦੀ ਬਿਰਤੀ ਅੰਦਰ ਰੱਖ ਕੇ ਅਤੇ ਆਪਣੇ ਅਹੰਕਾਰ ਦੀ ਪੂਰਤੀ ਵਾਸਤੇ ਕਿਸੇ ਦੂਸਰੇ ਦਾ ਕਤਲ ਕਰਨ ਵਾਸਤੇ ਤਿਆਰ ਬੈਠਾ, ਸਾਧੂ ਹੈ ਸਾਧੂ ਬਣ। ਸਤਿਗੁਰੂ ਜੀ ਨੇ ਇੱਕੋ ਗੱਲ ਕਹੀ ਸੀ, ਪਹਿਲੇ ਦਿਨ ਦੇ ਦਰਸ਼ਨਾਂ ਨੇ ਸਾਧੂ ਬਣਾ ਦਿੱਤਾ ਅਤੇ ਸਤਿਗੁਰੂ ਜੀ ਦੇ ਸਾਹਮਣੇ ਖੜ੍ਹਾ ਹੋ ਕੇ ਕਹਿੰਦਾ, ਮਹਾਰਾਜ ਮੇਰੀ ਪਤਨੀ ਦਾ ਗ੍ਰਹਿ ਪ੍ਰਵੇਸ਼ ਉਦੋਂ ਹੀ ਘਰ ਵਿੱਚ ਉਦੋਂ ਹੀ ਪਹਿਲਾ ਪੈਰ ਪਾਏਗੀ ਜਦੋਂ ਅੰਦਰ ਘਰ ਦੀਆਂ ਕਬਰਾਂ ਢਾਹ ਕੇ ਬਾਹਰ ਕੱਢਾਂਗਾ। ਮੂਲ ਮੰਤਰ ਸਾਹਿਬ ਨਾਲ ਪ੍ਰਵੇਸ਼ ਕੀਤਾ। ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਇਹ ਬਖਸ਼ਿਸ਼ਾਂ ਭਰੇ ਦੀਦਾਰ ਜਿਹੜੇ ਹਨ, ਇਸੇ ਕਰਕੇ ਮਹਾਰਾਜ ਜੀ ਨੇ ਕਿਹਾ, ਦੀਦ ਨੇ ਦੀਦਾਰ ਸਾਹਿਬ ਕੱਛ ਨਹੀਂ ਉਸਕਾ ਮੋਲ। ਮਹਾਰਾਜ ਦਾ ਮੁੱਲ ਹੀ ਨਹੀਂ। ਜਦੋਂ ਇਹਨਾਂ ਦੀਦਿਆਂ ਨੇ ਤੁਹਾਡੇ ਦੀਦਾਰ ਕਰ ਲੈਣਾ, ਇਹ ਦੀਦ ਨੇ ਦੀਦਾਰ ਸਾਹਿਬਾਂ ਨੇਤਰਾਂ ਨੇ ਜਦੋਂ ਦੀਦਾਰ ਕਰ ਲਏ, ਦੋਏ ਦੋਏ ਲੋਚਨ ਪੇਖਾਂ ਹਉ ਹਰ ਬਿਨ ਔਰ ਨਾ ਦੇਖਾਂ, ਨੈਣ ਰਹੇ ਰੰਗ ਲਾਈ। ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ, ਉਹ ਰੰਗਤ ਆਤਮਿਕ ਆਨੰਦ ਦੀ ਜਿਹੜੀ ਖੇੜੇ ਦੀ ਸਾਡੇ ਅੰਦਰ। ਸਤਿਗੁਰੂ ਜੀ ਦਾ ਅੱਜ ਦਾ ਇਹ ਪਾਵਨ ਸ਼ਬਦ ਜਿਸ ਦੀ ਆਪਾਂ ਵਿਚਾਰ ਆਪ ਜੀ ਦੇ ਸਨਮੁਖ ਰੱਖੀ ਹੈ, ਅਗਲੀਆਂ ਛੇ ਪੰਕਤੀਆਂ ਦੀ ਵਿਚਾਰ ਆਪਾਂ ਆਪ ਸਮੂਹ ਸੰਗਤਾਂ ਦੇ ਸਨਮੁਖ ਜਿਹੜੀ ਹੈ ਉਹ ਕੱਲ੍ਹ ਦੇ ਦੀਵਾਨਾਂ ਵਿੱਚ ਰੱਖਾਂਗੇ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰ ਦੀ ਅੱਜ ਦੀ ਇਹ ਪਾਵਨ ਵਿਚਾਰ ਜੋ ਆਪ ਸਮੂਹ ਸੰਗਤਾਂ ਦੇ ਸਨਮੁਖ ਰੱਖੀ ਹੈ, ਪਾਤਸ਼ਾਹ ਦੀ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਸਤਿਗੁਰੂ ਜੀ ਦੀ ਮੱਤ ਆਏ, ਇੰਨੀ ਕੁ ਹਾਜ਼ਰੀ ਆਪ ਸਮੂਹ ਸਾਧ ਸੰਗਤ ਜੀ ਨੇ ਪ੍ਰਵਾਨ ਕਰਨੀ। ਸਤਿਗੁਰੂ ਜੀ ਅਤੇ ਗੁਰੂ ਕੀ ਸੰਗਤ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣਯੋਗ ਹੈ, ਬਖਸ਼ ਲੈਣਾ ਜੀ। ਆਪ ਜੀ ਕਰੋ ਕਿਰਪਾਲਤਾ, ਬਖਸ਼ੋ ਅਸੀਸ, ਬੁਲਾਓ ਫਤਿਹ। ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।

0: ਸਤਿਗੁਰਾਂ ਦੀ ਸਾਜ ਨੂੰ ਵਜੋਂ ਗੁਰੂ ਲੋਕ ਗੁਰੂ ਪਿਆਰੀ ਸਾਧ ਸੰਗਤ ਜੀ ਇਤਨੀ ਸੇਵਾ ਪ੍ਰਵਾਨ ਕਰਨੀ ਜੀ ਦਾਸ ਰਿਆਂ ਤੋਂ ਕੀਰਤਨ ਕਰਦਿਆਂ ਤੋਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ ਸਤਿਗੁਰੂ ਜੀ ਅਤੇ ਸਾਧ ਸੰਗਤ ਬਖਸ਼ਣ ਯੋਗ ਹੈ ਬਖਸ਼ ਲੈਣਾ ਸਤਿਗੁਰੂ ਜੀ ਕਿਰਪਾ ਕਰਨਾ ਆਪ ਸਰਬੱਤ ਸੰਗਤਾਂ ਨੂੰ ਇਸੇ ਤਰ੍ਹਾਂ ਨਾਮ ਬਾਣੀ ਸੇਵਾ ਸਿਮਰਨ ਦੇ ਨਾਲ ਜੋੜ ਕੇ ਰੱਖਣ ਸੋ ਆਓ ਆਨੰਦ ਸਾਹਿਬ ਜੀ ਦੀ ਬਾਣੀ ਦਾ ਜਪ ਕਰੀਏ ਜੀ
1: ਰਾਮ ਕਲੀ ਮਹੱਲਾ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਅਤੇ ਗਵਾਹੀ ਦੇਖ ਕੇ ਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਧ ਬੰਧ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਤ ਤਾਂ ਤਾਂ ਰੱਛਿਆ ਰਿਆਇਤ ਦੇਖ ਦੇਖ ਫਤਿਹ ਬਿਰਧ ਕੀ ਪੈ। ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਮਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀ ਉਸ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ ਜੀ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਓ ਮਹਾਰਾਜ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਸਮੇਂ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਸੋਧਾ ਰਹਿਰਾ ਸਾਹਿਬ ਜੀ ਦੇ ਪਾਠ ਗੁਰਸ਼ਬਦ ਵਿਚਾਰਾਂ ਆਰਤੀ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ ਕਰਨੀ ਅੱਗੇ ਤੋਂ ਸੁਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਿਸ਼ ਕਰਨੀ ਦਾਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰੇ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਆਪ ਜੀ ਦੇ ਦਰ ਘਰ ਦੇ ਸੇਵਕ ਬੀਬੀ ਲਵਪ੍ਰੀਤ ਕੌਰ। ਸਤਿਗੁਰੂ ਜੀਓ ਆਪ ਜੀ ਨੇ ਕਿਰਪਾ ਕਰਨੀ ਸਤਿਗੁਰੂ ਨੌਕਰੀ ਦੀ ਦਾਤ ਬਖਸ਼ਿਸ਼ ਕਰਨੀ ਟੈਸਟ ਪਾਸ ਕਰਨੇ ਪਾਤਸ਼ਾਹ ਰਹਿਮਤਾਂ ਕਰਨੀਆਂ ਕਰੋ ਕਿਰਪਾ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਿਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚਾ ਹੈ ਰਾਜ ਕਰੇਗਾ ਖਾਲਸਾ ਖਵਾਰ ਹੋਏ ਸਭ ਮਿਲੈਂਗੇ ਖਵਾਰ ਹੋਏ ਸਭ ਮਿਲੈਂਗੇ। ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਹੁਣ ਵੱਡਾ ਆਖੈ ਸਭ ਕੋਏ ਕਿ ਵੱਡਾ ਵੱਡਾ ਦੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੀ ਵਡਚੀਰਾ ਰਹਾਉ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਇ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਜਟੀਐ ਤੁਧ ਡਿੱਠੇ ਸੱਚੇ ਪਾਤਸ਼ਾਹੋ ਮਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਸ਼ਾਹੋ ਸਿਰਸਾ ਦੇ ਸਾਹੋ ਜਿਸ ਪਾਸ ਬਹਿਠਿਆ ਸੋਹੀਐ ਸਭਨਾਂ ਦਾ ਵਿਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਬਾਣੀ ਭਗਤ ਨਾਮਦੇਵ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਫਲ ਜਨਮ ਮੋਕੋ ਗੁਰ ਕੀਨਾ ਦੁੱਖ ਵਿਸਾਰ ਸੁਖ ਅੰਤਰਲੀਨਾ ਸਫਲ ਜਨਮ ਮੋਕੋ ਗੁਰ ਕੀਨਾ ਦੁੱਖ ਵਿਸਾਰ ਸੁਖ ਅੰਤਰਲੀਨਾ ਗਿਆਨ ਅੰਜਨ ਮੋਕੋ ਗੁਰਦੀਨਾ

0: ਜਗ ਜੀਵਨ ਸਿਉਂ ਜੀਉ ਸਮਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਦੇ ਪਾਵਨ ਪਵਿੱਤਰ ਸਥਾਨਾਂ 'ਤੇ ਅੱਜ ਮਿਤੀ 28 ਤਰੀਕ ਤੋਂ ਲੈ ਕੇ ਮਿਤੀ 3 ਤਰੀਕ ਤੱਕ ਜੋ ਅਖੰਡ ਕੀਰਤਨੀ ਜਥੇ ਵੱਲੋਂ ਗੁਰਮਤਿ ਸਮਾਗਮ ਰੱਖੇ ਗਏ ਹਨ, ਸੋਮ ਮੰਗਲ ਅਤੇ ਬੁੱਧਵਾਰ ਤੱਕ ਸਵੇਰੇ ਅੰਮ੍ਰਿਤ ਵੇਲੇ 6:30 ਵਜੇ ਤੋਂ ਲੈ ਕੇ ਸਵੇਰੇ 10 ਵਜੇ ਤੱਕ ਆਸਾ ਜੀ ਦੀ ਵਾਰ ਦੇ ਕੀਰਤਨ, ਔਰ ਵੀਰਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਸਵੇਰੇ ਸ਼ਾਮ ਦੇ ਕੀਰਤਨ ਅਖੰਡ ਕੀਰਤਨੀ ਜਥੇ ਵੱਲੋਂ ਨਿਭਾਏ ਜਾਣਗੇ। ਔਰ ਸਵੇਰੇ 3 ਵਜੇ ਤੋਂ ਲੈ ਕੇ 4:30 ਵਜੇ ਤੱਕ ਨਾਮ ਸਿਮਰਨ ਅਭਿਆਸ ਹੋਣਗੇ। ਆਪ ਜੀ ਨੇ ਜ਼ਰੂਰ ਹਾਜ਼ਰੀਆਂ ਭਰਨੀਆਂ ਜੀ। ਆਓ ਹੁਣ ਸਤਿਗੁਰੂ ਸਾਹਿਬ ਜੀ ਦੇ ਸੁੱਖ ਆਸਣ ਦੀ ਸੇਵਾ ਹੋਣ ਲੱਗੀ ਹੈ। ਆਪ ਜੀ ਇਕਾਗਰਤਾ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈਕਾਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਵਰੋ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀੜੇ ਸੰਭਾਲੀਅਨ ਦੇਖੈ ਗਾ ਦੇਵਣਹਾਰ, ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕਮਣ ਸੁਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸੱਜਣਿਆ ਸੀ ਸੜੀਆਂ ਜਿਉਂ ਹੋਵੈ ਸਾਹਿਬ ਸਿਉਂ ਮੇਲ। ਘਰ ਘਰ ਇਹੋ ਪਾਹੂ ਚਾ ਸਦੜੇ ਨੇ ਤਪਵਨ, ਸਦਣਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ। ਰਾਗ ਆਸਾ ਮਹੱਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰੇ ਕੋ ਵੇਸ ਅਨੇਕ। ਬਾਬਾ ਜੈਕਾਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਇ ਰਹਾਉ। ਵੇਸੋਏ ਚੱਸਿਆ ਘੜੀਆਂ ਪਹਿਰਾਂ, ਥਿੱਤੀ ਵਾਰੀ ਮਾਹੋ ਹੋਆ ਸੂਰਜੇ ਕੁਰੁਤ ਅਨੇਕ। ਨਾਨਕ ਕਰਤੇ ਕੇਤੇ ਵੇਸ। ਰਾਗਤਨਾ ਸ੍ਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਾਵ ਚੰਦ ਦੀਪਕ ਬਨੇ, ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲਿਆਨ ਲੋ ਪਵਣ ਚਵਰੋ ਕਰੇ, ਸਗਲ ਬਨਰਾਏ ਫੂਲੰਤ ਜੋਤੀ। ਕੈਸੀ ਆਰਤੀ ਹੋਏ ਪਾਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਪਹੇਰੀ ਰਹਾਉ। ਸਹਸ ਤਵ ਨੈਨ ਨਨ ਨੈਨ ਹੈ ਤੋਹੇ ਕਉ, ਸਹਸ ਮੂਰਤਨ ਨਾਇਕ ਤੋਹੀ। ਸਹਸ ਪਦ ਬਿਮਨ ਨਾਨੇਕ ਪਦ ਗੰਧ ਬਿਨ, ਸਹਸ ਤਵ ਗੰਧਿਵ ਚਲਤ ਮੋਹੀ। ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦੈ ਚਾਨਣ ਸਭ ਮਹਿ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ। ਜੋ ਤਿਸ ਭਾਵੈ ਸੋ ਆਰਤੀ ਹੋਏ, ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਆਨ ਦਿਨੋ ਮੋਹੇ ਆਹੀ ਪਿਆਸਾ। ਕਿਰਪਾ ਜਲ ਦੇਹੇ ਨਾਨਕ ਸਾਰਿੰ ਕਉ, ਹੋਏ ਜਾਤੇ ਤੇਰੇ ਨਾਏ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੀ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੀ। ਕਰ ਸਾਧੂ ਅੰਜਲੀ ਫੁਨ ਵੱਡਾ ਹੀ, ਕਰ ਡੰਡੋਤ ਮਨ ਵੱਡਾ ਹੀ ਰਹਾਉ। ਸਾਕਤ ਹਰ ਸਾਧਨਾ ਜਾਣਿਆ, ਤਿਨੇ ਅੰਤਰ ਹਉ ਮੈਂ ਕੰਡਾ ਹੀ। ਜਿਉਂ ਜਿਉਂ ਚਲੈ ਚੁਬੈ ਦੁੱਖ ਪਾਵੈ, ਜਮ ਕਾਲ ਸਹਿ ਸਿਰ ਡੰਡਾ ਹੀ। ਹਰ ਜਨ ਹਰ ਹਰ ਨਾਮ ਸੁਮਾਣੇ, ਦੁੱਖ ਜਨਮ ਮਰਨ ਪਾਵ ਖੰਡਾ ਹੀ। ਅਭਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੀ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੀ। ਜਾਨਣਾ

ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਈ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕਿਸ਼ਨ ਧਿਆਈਐ ਜਿਸ ਜਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨਉ ਨਿਧਿ ਆਵੈ ਤਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਧਨ ਓਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸਤਿਗੁਰੂ ਜੀ ਆਪ ਜੀਓ ਨੇ ਅਪਾਰ ਕਿਰਪਾ ਬਖਸ਼ਿਸ਼ ਮੈਂ ਰਹਿਮਤ ਕੀਤੀ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਨਿਹਾਲ ਨਿਹਾਲ ਕੀਤਾ ਇਸ ਵੇਲੇ ਸੰਧਿਆ ਦੇ ਦੀਵਾਨਾਂ ਦੀ ਸਮਾਪਤੀ ਉਪਰੰਤ ਆਪ ਜੀ ਦੇ ਪਾਵਨ ਪਵਿੱਤਰ ਸਵਰੂਪਾਂ ਦੀ ਟਹਿਲ ਸੇਵਾ ਹੋਈ ਹੈ ਨਾਲ ਨਾਲ ਸ੍ਰੀ ਸੋਹਲਾ ਸਾਹਿਬ ਜੀ ਦੀ ਬਾਣੀ ਦੇ ਜਾਪ ਹੋਏ ਹਨ ਸਮੁੱਚੀ ਬਾਣੀ ਪੜ੍ਹਦਿਆਂ ਟਹਿਲ ਸੇਵਾ ਕਰਦਿਆਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ ਅਣਜਾਣ ਬੱਚੇ ਜਾਣ ਕੇ ਮੁਆਫ਼ ਕਰਨਾ ਅਗਾਂਹ ਤੋਂ ਸਮੱਤ ਬਖਸ਼ਣੀ ਸਤਿਗੁਰੂ ਜੀ ਇਸ ਵੇਲੇ ਆਪ ਜੀ ਕੇ ਚਰਨਾ ਕਮਲਾ ਪਾਸ ਅਰਦਾਸ ਬੇਨਤੀ ਜੋਦੜੀ ਆਪ ਜੀ ਕਿਰਪਾ ਕਰੋ ਆਪਣੇ ਨਿੱਜੀ ਸਥਾਨਾਂ ਵੱਲ ਜਾਣ ਦੀ ਕਿਰਪਾਲਤਾ ਕਰੋ ਸੰਗਤਾਂ ਨੂੰ ਛੁੱਟੀਆਂ ਬਖਸ਼ੋ ਅੰਮ੍ਰਿਤ ਵੇਲੇ ਫਿਰ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਨਿਹਾਲ ਨਿਹਾਲ ਕਰਨਾ ਅੱਖਰ ਵਾਧਾ ਘਾਟਾ ਭੁਲਚੁਕ ਮੁਆਫ਼ ਕਰਨੀ ਸਰਬੱਧੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ

ਉਹ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਹੈ। ਇਸ ਸ਼ਬਦ ਦੀ ਰਹਾਉ ਵਾਲੀ ਤੁਕ ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਣੀ ਅੰਤਰ ਜੋਤ ਰਾਮ ਪ੍ਰਗਾਸਾ ਗੁਰਮੁਖ ਬਿਰਲੇ ਜਾਨੀ। ਇਹ ਪੰਕਤੀ ਜਿਸ ਵਿੱਚ ਸਾਰੇ ਸ਼ਬਦ ਦਾ ਕੇਂਦਰੀ ਭਾਵ ਹੈ, ਭਗਤ ਜੀ ਦੱਸਦੇ ਹਨ ਕਿ ਜੋ ਮਨੁੱਖ ਆਪਣੇ ਆਪ ਨੂੰ ਗੁਰੂ ਦੇ ਹਵਾਲੇ ਕਰਕੇ ਨਾਮ ਸਿਮਰਦਾ ਹੈ

ਉੱਚੀ ਜਾਪਦੀ ਹੈ ਜਿਸ ਵਿੱਚ ਇਹ ਜੀ ਜੰਤ ਸ਼ਾਖਾਂ ਫੁੱਲ ਪੱਤੇ ਆਦਿ ਹਨ। ਜਿਵੇਂ ਭੌਰਾ ਫੁੱਲ ਦੇ ਰਸ ਵਿੱਚ ਮਸਤ ਹੋਇਆ ਹੋਇਆ ਫੁੱਲ ਦੀਆਂ ਪੱਤੀਆਂ ਵਿੱਚ ਹੀ ਆਪਣੇ ਆਪ ਨੂੰ ਕੈਦ ਕਰਾ ਲੈਂਦਾ ਹੈ, ਜਿਵੇਂ ਪੰਛੀ ਆਪਣੇ ਖੰਭਾਂ ਨਾਲ ਹਵਾ ਨੂੰ ਚਕੋਲਾ ਦੇ ਕੇ ਆਕਾਸ਼ ਵਿੱਚ ਉੱਡਦਾ ਹੈ, ਤਿਵੇਂ ਹੀ ਸਿਮਰਨ ਕਰਨ ਵਾਲਾ ਨਾਮ ਰਸ ਵਿੱਚ ਮਸਤ ਹੁੰਦਾ ਹੈ ਅਤੇ ਪ੍ਰਭੂ ਚਰਨਾਂ ਵਿੱਚ ਉੱਚੀਆਂ ਉਡਾਰੀਆਂ ਲਾਉਂਦਾ ਹੈ ਅਤੇ ਉਸਦੇ ਹਿਰਦੇ ਵਿੱਚ ਇੱਕ ਐਸੀ ਕੋਮਲਤਾ ਪੈਦਾ ਹੁੰਦੀ ਹੈ ਜਿਸ ਦੀ ਬਰਕਤ ਨਾਲ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਏ ਸ੍ਰੀ ਮੁਖਬਾਕ ਮਹੱਲਾ ਪੰਜਵਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਕਾਚੀ ਦੇਹ ਮੋਹ ਫੁਨ ਬਾਂਧੀ,

पार ब्रह्म की गत नहीं जाने, जो बन रूप माया मद माता विचरत।

ਵਾਹਿਗੁਰੂ ਜੀ। ਉਦਮ ਕਰ ਲਾਗੇ ਬੋ ਭਾਤੀ, ਵਿਚਰੈ ਅਨਕ ਸ਼ਾਸਤਰ ਬੋ

ਬਿਨ ਹਰ ਭਜਨ ਸਗਲ ਦੁੱਖ ਪਾਵਤ, ਜੋ ਪ੍ਰੇਮ ਵਡਾਏ ਸੂਤ ਕੈ ਹਟੁਆ। ਪੂਜਾ ਚੱਕਰ ਕਰਤ ਸੋਮ ਪਾਕਾ, ਅਨਕ ਭਾਂਤ ਥਾਟੇ ਕਰ ਥਤੁਆ। ਬਿਨ ਹਰ ਭਜਨ ਸਗਲ ਦੁੱਖ ਪਾਵਤ, ਜੋ ਪ੍ਰੇਮ ਵਡਾਏ ਸੂਤ ਕੇ ਹਟੁਆ। ਪੂਜਾ ਚੱਕਰ ਕਰਤ ਸੋਮ ਪਾਕਾ, ਅਨਕ ਭਾਂਤ ਥਾਟੇ ਕਰ ਥਟੁਆ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਪੰਜਵਾਂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਦਾ ਜੋ ਪਾਵਨ ਹੁਕਮ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ, ਰਾਮਕਲੀ ਰਾਗ ਵਿੱਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਤਿਗੁਰੂ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 899 ਪਰ ਸੁਸ਼ੋਭਿਤ, ਜਿਸ ਵਿੱਚ ਸਤਿਗੁਰੂ ਸਾਹਿਬ ਜੀ ਨੇ ਜ਼ਿਕਰ ਕੀਤਾ ਹੈ ਕਿ ਜਿਸ ਧਨ ਨੂੰ ਜੀਵਨ ਦੇ ਵਿੱਚ ਇਨਸਾਨ ਸੰਸਾਰ ਦੇ ਲੋਕਾਂ ਨੂੰ ਦੁੱਖ ਦੇ ਕਰਕੇ ਸਿੰਚਦਾ ਪਿਆ ਹੈ, ਉਹ ਜੀਵਨ ਵਿੱਚ ਕਿਸੇ ਕਾਰਜ ਵਿੱਚ ਸੰਪੂਰਨ ਨਹੀਂ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰਪ੍ਰਸਾਦ, ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰਪ੍ਰਸਾਦ, ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰਪ੍ਰਸਾਦ, ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰਪ੍ਰਸਾਦ, ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰਪ੍ਰਸਾਦ, ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ

ਏਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵੇ ਜੇ ਸੋਚੀ ਲਖ ਵਾਰ ਭੁਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਕਿਸ ਚਿਆਰਾ ਹੋਈ ਹੈ ਕਿਵ ਕੂੜੈ ਤੁੱਟੈ ਪਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਗੁਣ ਵਡਿਆਈ ਆਚਾਰ ਗਾਵੈ ਕੋ ਸਾਜ ਕਰੇ ਤਨ ਖੇਹੇ ਗਾਵੈ ਕੋ ਜਾਪੈ ਦਿਸ

ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ

ਨਾਵਾ ਜੀ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ ਮਤ ਵਿੱਚ ਰਤਨ ਜਵਾਹਰ ਮਾਨਿਕ ਜੇ ਗੁਰ ਕੀ ਸਿੱਖ ਸੁਣੀ ਜੇ ਜੁਗ ਚਾਰੇ ਯਾਰ ਜਾ ਹੋਰ ਦਸੋਣੀ ਹੋਏ ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗਲੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਤਰੇ ਇਹਾ ਕੋਈ ਨਾ ਸੁਜੈ ਜੇ ਤਿਸ ਗੁਣ ਕੋਇ ਕਰੇ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹਿ ਨਾ ਸਕੈ ਕਾਲ ਸੁਣਿਆ ਈਸਰ ਬਰਮਾਇੰਦ ਸੁਣਿਆ ਮੁਕਸਾਲਾ ਹਨੁਮੰਦ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗੈ ਸਹਿਜ ਧਿਆਨ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਮਾਗ ਨਾ ਚੱਲੈ ਪੰਥ ਮੰਨੈ ਧਰਮ ਸੇ ਤੀਸਨ ਬੰਧ।

ਆਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰਤ ਲੈ ਕਵਣ ਜੋਰ ਇਹੋ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਪਸਾਓ ਏਕੋ ਕੁਆਓ ਤਿਸਤੇ ਹੋਏ ਲਖ ਦਰਿਆਓ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਸੂਰਮੁਖ ਭਕਸਾਰ ਅਸੰਖ ਮੋਨ ਲਿਵਲਾਏ ਤਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਖਰੀ ਲਿਖਣ ਬੋਲਣ ਬਾਣ

0: ਜੋ ਤੁਧ ਭਾਵੈ ਸਾਈ ਭਲੀ ਕਰ, ਤੂੰ ਸਦਾ ਸਲਾਮਤ ਨਿਰੰਕਾਰ। ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ
1: ਧੋਏ,
0: ਪੁੰਨੀ ਪਾਪੀ ਆਖਣ ਨਾਹੀਂ, ਕਰ ਕਰ ਕਰਨਾ ਲਿਖ ਲੈ
1: ਜਾਹੋ।
0: ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਕਵਣ ਸਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ। ਵੇਲ ਨਾ ਪਾਈਆ ਪੰਡਤੀ, ਜੇ ਹੋਵੈ ਲੇਖ ਪੁਰਾਣ। ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਾਹੁ ਨਾ ਕੋਈ। ਸੇਵਕਾ ਰਾਖਾ ਕਿਵਸਾ ਲਾਹੀ, ਕਿਉਂ ਵਰਨੀ ਕਿਵ ਜਾਣਾ। ਵੱਡਾ ਸਾਹਿਬ ਵੱਡੀ ਨਾਈ ਕੀ

ਤਿਸ ਮਨ ਹੁਣ ਵਿਸਰੈ ਹੈ। ਅੰਤ ਨ ਵੇਖਣ ਸੁਣਨ ਨ ਅੰਤ, ਅੰਤ ਨ ਜਾਪੈ ਕਿਆ ਮਨ ਮੰਤ। ਅੰਤ ਕਾਰਨ ਕੇਤੇ ਬਿਲ ਲਾਹੇ, ਤਾਂ ਕਿ ਅੰਤ ਨ ਪਾਏ ਜਾਹੇ। ਵੱਡਾ ਸਾਹਿਬ ਉੱਚਾ ਥਾਉ ਉੱਚੇ।

ਕਿਤੇ ਮੰਗਹਿ ਜੋਤ ਅਪਾਰ, ਕਿਤੇ ਅਗਣਿਤ ਨਹੀਂ ਵਿਚਾਰ। ਕਿਤੇ ਅਦੁਖ ਭੁਖ ਸਦ ਮਾਰ, ਇਹ ਭੇ ਦਾਤ ਤੇਰੀ ਦਾਤਾਰ। ਦੇਖੋ ਖਾਇ ਕ ਆਖਣ ਪਾਏ, ਉਹ ਜਾਣੇ ਜੇ ਤੀਆਂ ਮੋਹਿ ਖਾਏ। ਜਿਸਨੂੰ ਬਖਸ਼ੇ ਸਿਫਤ ਸਾਲ।

ਅਮੁੱਲ ਬਖਸ਼ੀਸ, ਅਮੁੱਲ ਨਿਸ਼ਾਨ, ਅਮੁੱਲ ਕਰਮ, ਅਮੁੱਲ ਫੁਰਮਾਨ, ਆਖੇ ਵੇਦ ਪਾਠ ਪੁਰਾਣ, ਆਖੇ ਪੜ੍ਹੇ ਕਰੇ ਵਖਿਆਨ, ਆਖੇ ਈਸ਼ਰ, ਆਖੇ ਸਿੱਧ, ਆਖੇ ਕੀਤੇ ਕੀਤੇ ਬੁੱਧ, ਕੀਤੇ ਆਖੇ ਆਖਣ ਪਾਹੀ, ਕੀਤੇ ਕਹਿ ਕਹਿ ਉੱਠ ਉੱਠ ਜਾਹੇ, ਜੇਵੜ ਭਾਵੈ ਤੇਵੜ ਹੋਏ, ਨਾਨਕ ਜਾਣੈ ਸਾਚਾ ਸੋਏ, ਸੋ ਦਰ ਕਿਹਾ ਸੋ ਘਰ ਕਿਹਾ, ਜਿਤਬੈ ਸਰਬ ਸੰਭਾਲੇ, ਕੀਤੇ ਰਾਗ ਪਰੀ ਸਿਉ ਕਹੀਅਨ, ਕੀਤੇ ਗਾਵਨ ਹਾਰੇ, ਗਾਵੈ ਚਿੱਤ ਗੁਪਤ ਲਿਖ ਜਾਣੈ, ਲਿਖ ਲਿਖ ਧਰਮ ਵਿਚਾਰੇ, ਗਾਵੈ ਇੰਦ ਇਦਾਸਨ ਬੈਠੇ, ਦੇਵਤਿਆ ਦਰ ਨਾਲੇ, ਗਾਵਨ ਜਤੀ ਸਤੀ ਸੰਤੋਖੀ, ਗਾਵੈ ਵੀਰ ਕਰਾਰੇ, ਗਾਵੈ ਮੋਹਨੀਆ ਮਨ ਮੋਹਨ, ਸੁਰਗਾ ਮਚ ਪਿਆਲੇ, ਗਾਵੈ ਜੋਤ ਮਹਾਬਲ ਸੂਰਾ, ਗਾਵੈ ਖਾਣੀ ਚਾਰੇ, ਸਹੀ ਤੁਧਨੋ ਗਾਵੈ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ, ਸੋਈ ਸੋਈ ਸਦਾ ਸਚ ਸਾਹਿਬ, ਸਾਚਾ ਸਾਚੀ ਨਾਈ, ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੂੰ ਪਾਈ, ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ, ਮੁੰਡਾ ਸੰਤੋਖ ਸਰਮ ਪਦ ਝੋਲੀ, ਧਿਆਨ ਕੀ ਕਰੇ ਬਿਭੂਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗਜੀਤ, ਭੁਗਤ ਗਿਆਨ ਦਇਆ ਭੰਡਾਰਨ, ਕਟ ਕਟ ਵਾਜਹਿ ਨਾਦ, ਸੰਜੋਗ ਵਿਜੋਗ ਦੁਇਕਾਰ ਚਲਾਵੈ, ਲਿਖੇ ਆਵੈ ਭਾਗ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਨ, ਆਦੇਸ ਤਸੈ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਕਰ ਕਰ ਵੇਖੈ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ, ਇੱਕ ਦੂਜੀ ਭਉ ਲੱਖ ਹੋਹੇ, ਲੱਖ ਹੋਵੈ ਲਖਵੀਸ, ਏ ਤ੍ਰਾਹਿ ਪਤ ਪਵੜੀਆ, ਚੜੀਐ ਹੋਏ ਇੱਕੀਸ, ਨਾਨਕ ਨਦਰੀ ਪਾਈਐ ਕੂੜ

0: ਸੰਸਾਰ
1: ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਤਿੱਥੈ ਸੋਹਨ ਪੰਚ ਪ੍ਰਵਾਨ ਨਦਰੀ ਕਰਮ ਪਵੈ ਨਿਸਾਨ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਬਰਮੇ ਘਾੜਤ ਘੜੀਐ ਰੂਪ ਰੰਗ ਕੇ ਵੇਸ ਕੇਤੇ ਇੰਦ ਚੰਦ ਸੂਰ ਕੇ

ਕੀਤੀਆ ਸੁਰਤੀ ਸੇਵਕ ਕੀਤੇ ਨਾਨਕ ਅੰਤ ਨਾ ਅੰਤ ਸਰਮਖੰਡ ਕੀ ਬਾਣੀ ਰੂਪ ਤਿਥੈ ਘੜਤ ਘੜੀਐ ਬਹੁਤ ਅਨੂਪ ਤਿਥੈ ਘੜੀਐ ਸੁਰਤ ਮਤ ਮਨ ਬੁੱਧ ਤਿਥੈ ਘੜੀਐ ਸੁਰਾ ਸਿੱਧਾ ਕੀ ਸੁਧ ਤਿਥੈ ਜੋਧ ਮਹਾਬਲ ਸੂਰ ਤਿਨ ਮਹਿ ਰਾਮ ਰਹਿਆ ਭਾਰਪੂਰ ਨਾ ਉਹ ਮਰੈ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ।

ਫਤਿਹ ਜਾਪ ਸਿ ਖੁਆਕ ਪਾਤਸ਼ਾਹੀ ਦਸਵੀਂ ਛਪੇ ਛੰਤਵ ਪ੍ਰਸਾਦ ਚਕ ਚੈਨ ਅਰ ਬਰਨ ਜਾਤਰ ਪਾਤ ਨਹੀਂ ਜੈ ਅਚਲ ਮੂਰਤ ਅਨੁਭਵ ਪ੍ਰਕਾਸ਼ ਸਭ ਤੋਜ ਕਹੀ ਜੈ ਭਵਨ ਮੇਵ ਸੁਨ ਅਸਰ ਨੇਤ ਨੇਤ ਮੰਤਰਨ ਕਹਿ ਭਜਨ ਪ੍ਰਿਆਤ ਛੰਦ ਨਮਸਵੰਗ ਅਕਾਲੇ ਨਮਸਵੰਗ ਕਿਰਪਾਲੇ।

0: ਕੀ ਦਹਿੰਦਾ
1: ਕਿ ਰਾਜ਼ਕ ਰਹੀਮ ਹੈ ਕਿ ਕਰਮੰ ਕਰੀਮ ਹੈ
0: ਕਿ ਸਰਬੰ ਕਲੀ ਹੈ ਕਿ ਸਰਬੰ ਦਲੀ ਹੈ
1: ਕਿ ਸਰਬਤਰ ਮਾਨੇ ਹੈ ਕਿ ਸਰਬਤਰ ਦਾਨੇ
0: ਹੈ ਕਿ ਸਰਬਤਰ ਗਾਉਣੇ ਕਿ ਸਰਬਤਰ ਪਾਉਣੇ
1: ਕਿ ਸਰਬਤਰ ਦਿਸੈ ਕਿ ਸਰਬਤਰ ਪਿਸੈ
0: ਕਿ ਸਰਬਤਰ ਰਾਜੇ ਕਿ ਸਰਬਤਰ ਸਾਜੇ
1: ਕਿ ਸਰਬਤਰ ਦੀਨੈ ਕਿ ਸਰਬਤਰ ਲੀਨੈ
0: ਕਿ ਸਰਬਤਰ ਜਾਹੋ ਕਿ ਸਰਬਤਰ ਪਾਹੋ
1: ਕਿ ਸਰਬਤਰ ਦਿਸੈ ਕਿ ਸਰਬਤਰ ਪਿਸੈ
0: ਕਿ ਸਰਬਤਰ ਕਾਲੇ ਕਿ ਸਰਬਤਰ ਪਾਲੇ
1: ਕਿ ਸਰਬਤਰ ਹੰਤਾ ਕਿ ਸਰਬਤਰ ਗੰਤਾ
0: ਕਿ ਸਰਬਤਰ ਪੇਖੀ ਕਿ ਸਰਬਤਰ ਪੇਖੀ
1: ਕਿ ਸਰਬਤਰ ਕਾਜੈ ਕਿ ਸਰਬਤਰ ਰਾਜੈ
0: ਕਿ ਸਰਬਤਰ ਸੁਖ ਹੈ ਕਿ ਸਰਬਤਰ ਭੁੱਖ ਹੈ
1: ਕਿ ਸਰਬਤਰ ਤ੍ਰਾਣੈ ਕਿ ਸਰਬਤਰ ਪ੍ਰਾਣ ਹੈ
0: ਕਿ ਸਰਬਤਰ ਦੇਸੈ ਕਿ ਸਰਬਤਰ ਪੇਸੈ
1: ਕਿ ਸਰਬਤਰ ਮਾਨੈ ਸਦੈਵ ਪ੍ਰਦਾਨੈ
0: ਕਿ ਸਰਬਤਰ ਜਾਪਿਐ ਕਿ ਸਰਬਤਰ ਥਾਪਿਐ
1: ਕਿ ਸਰਬਤਰ ਪਾਨੈ ਕਿ ਸਰਬਤਰ ਮਾਨੈ
0: ਕਿ ਸਰਬਤਰ ਇੰਦ੍ਰੈ ਕਿ ਸਰਬਤਰ ਚੰਦ੍ਰੈ
1: ਕਿ ਪਰਮਨ ਕਿ ਸਰਬੰ ਕਲੀਮੈ ਕਿ

0: ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ,
1: ਸੱਚ ਨਾਮ ਮੇਰਾ ਧਾਰੋ,
0: ਸੱਚ ਨਾਮ ਉਤਾਰ ਮੇਰਾ ਜਿਨ ਭੁੱਖਾ ਸਭ ਗਵਾਈਆ,
1: ਸ਼ਾਮ ਸੁਖ ਮਨਾਏ ਸਿਆਜ ਨਿਚਾ ਸਭ ਪੁਜਾਈਆ,
0: ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀ ਆਏ ਵਡਿਆਈਆ,
1: ਕਹਿ ਨਾਨਕ ਸੁਣੋ ਸੰਤੋ ਸਬਦ ਰੂਪ
2: ਪਿਆਰੋ, ਸੱਚ ਨਾਮ ਮੇਰਾ ਧਾਰੋ,
0: ਵਾਜੇ ਪੰਛ ਬਤਿਤ ਘਰ ਸੁਪਾਗਾ, ਘਰ ਸੁਪਾਗਾ ਸ਼ਬਦ।

0: ਪਾਣੀ ਲਵੇ ਬੱਜ ਹੋ ਕਿਆ ਕਰੇ
1: ਵੇਚਾਰੀਆ
0: ਇਸ ਨੂੰ ਹੋਰ ਥਾਉ ਨਾ ਹੀ ਸ਼ਬਦ ਲਾਗ ਸਵਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ
1: ਅੰਦਰੋਂ ਜਿਨਕਾ ਮੂੰਹ ਟੁੱਟਾ ਤਿਨਕਾ ਸ਼ਬਦ ਸੱਚੇ ਸਵਾਰਿਆ
0: ਕਹੇ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ
1: ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ
0: ਪਾਵੇ ਤਸੋ ਜਨ ਦੇਹ ਜਿਸ

0: ਕਹ ਨਾਨਕ ਮਨ ਚੰਚਲ ਚਿਤ ਰਾਈ ਕਿਨੈ ਨਾ ਪਾਇਆ।
1: ਏ ਮਨ ਪਿਆਰਿਆ ਸਦਾ ਸੱਚ ਸਮਾਨੇ, ਇਹੋ ਕੁਟੰਬ ਤੁਝੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ।
0: ਸਾ ਤੇਰਾ ਚੱਲੇ ਨਾਹੀ ਤਿਸ ਨਾਲ ਕਿਉ ਚਿਤ ਲਾਈਐ,
1: ਐਸਾ ਕੰਮ ਮੂਲੇ ਨਾ ਕੀਚੈ ਜਿਤ ਹੰਤ ਬਚੋ ਤਾਈਐ।
0: ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ।
1: ਕਹੇ ਨਾਨਕ

0: ਸਿੱਖ ਗੁਰੂ ਸੇਤੀ ਸਨਮੁਖ ਹੋਵੇ।
1: ਹੋਵੇ ਤਾਂ ਸਨਮੁਖ ਸਿੱਖ ਕੋਈ ਜੀਵ ਰਹੇ ਗੁਰ ਨਾਲੇ।
0: ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ।
1: ਆਪ ਛੱਡ ਸਦਾ ਰਹੇ ਪਰਨਾ ਗੁਰ।

0: ਸਮਾਣੀ
1: ਪੀਵੋ ਅੰਮ੍ਰਿਤ ਸਦਾ ਰਹੋ ਹਰੰਗ ਜਪਿਓ ਸਾਰਿੰਗ ਪਾਣੀ
0: ਨਾਨਕ ਸਦਾ ਗਾਵੋ ਇਹ ਸੱਚੀ ਬਾਣੀ
1: ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ
0: ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ
1: ਕਹਦੇ ਕੱਚੇ ਸੁਣਦੇ ਕੱਚੇ ਕੱਚੀ ਆਂਖ ਵਿਖਾਣੀ
0: ਨਿਤ ਕਰੈ ਰਸਨਾ ਕਿਆ ਕਛੂ ਨ ਜਾਣੀ
1: ਜਿਤ ਜਿਨਕਾ ਹਿਰ ਲਿਆ ਮਾਇਆ ਬੋਲਣ ਪੈ ਰਵਾਣੀ
0: ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ
1: ਗੁਰ ਕਾ ਸ਼ਬਦ ਰਤਨ ਹੈ

0: ਸ਼ਬਦ ਮਨ ਵਸਾਏ,
1: ਜਿਸਨੂੰ ਆਪ ਕਰੇ ਸੋ ਵੈ ਇੱਕ ਸਿਉ ਲਿਵ ਲਾਏ,
0: ਨਾਨਕ ਆਪ ਕਰਤਾ ਆਪੇ ਹੁਕਮ
2: ਬੁਝਾਏ, ਸਿਮਰ
1: ਸਾਸ ਮੁਨ ਪਾਪ ਵਿਚਾਰ ਦੇ ਤੱਤੈ ਸਾਰ ਨ ਜਾਣੀ,
0: ਤੱਤੈ ਸਾਰ ਨ ਜਾਣੀ ਗੁਰੂ ਬਾਜ ਹੋ ਤੱਤੈ ਸਾਰ ਨ ਜਾਣੀ,
1: ਤਿਹੀ ਗੁਣੀ ਸੰਸਾਰ ਬ੍ਰਹਮ ਸੁੱਤਾ ਸੁਤਿਆ ਰਹਿਣ ਵਿਹਾਣੀ।

0: ਪਿਆਰ ਪਹੁੰਚਾ ਵਹੇ
1: ਉਸਨੂੰ ਕਿਹੋ ਪੋਏ ਨਾ ਸਕੀ ਜਿਸਨੂੰ ਆਪਣੀ ਲਿਵ ਲਾਵੇ
0: ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀ ਹੈ ਪਰਵਾਰ ਪੱਲਾ ਪਾਇਆ
1: ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ
0: ਇਹ ਮਾਇਆ ਜਿਥਰ
2: ਦੂਜਾ ਲਾਇਆ
1: ਨਾਨਕ ਗੁਰ ਪ੍ਰਸਾਦੀ ਜਿਨਾ ਲਿਵ ਲਾਗੀ ਤਿਨ ਵਿਚੇ ਮਾਇਆ ਪਾਇਆ ਮੁੱਲ ਨਾ ਪਾਇਆ ਜਾਏ ਕਿਸੇ ਵਿਟ ਹੋ ਰਹੇ ਲੋਕ ਵਿਲਾਏ
3: ਐਸਾ ਸਤਿਗੁਰ ਜੇ ਮਿਲੈ ਤਿਸਨੋ ਸਿਰ ਸੋਪੀਏ ਵਿਚੋਂ ਆਪ ਜਾਏ
1: ਜਿਸਦਾ ਜਿਉ ਤਿਸ ਮਿਲ ਰਹੇ ਹਰ ਵਸੈ ਮਨ ਆਏ
2: ਹਰ ਆਪ ਮੁਲਕ ਹੈ ਪਾਕ ਤਿਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਵੰਜਾਰਾ ਹਰ ਰਾਸ ਮੇਰੀ ਮਨ ਵੰਜਾਰਾ ਸਤਿਗੁਰ ਤੇ ਰਾਸ ਜਾਣੀ
3: ਹਰ ਹਰ ਨਿਤ ਜਪਿਓ ਜੀਉ ਲਾਹ ਖਟਿਓ ਦਿਹਾਣੀ
2: ਇਹੋ ਤਨ ਤਿਨਾ ਮਿਲਿਆ ਜਿਨ ਹਰ ਆਪੇ ਪਾਣਾ
3: ਕਹੈ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ
2: ਏ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨ ਜਾਏ
3: ਪਿਆਸ ਨ ਜਾਏ ਹੋਰ ਕਿਤੇ ਜਿਛੈ ਹਰ ਰਸ ਪੱਲੇ ਨ ਪਾਏ
2: ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁਤ ਨ ਤਿਸਨਾ

0: ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੇ ਆਇਆ।
1: ਆਪੇ ਮਾਤਾ ਆਪੇ ਪਿਤਾ ਜਿਨ ਜੀਉ ਉਪਾਈ ਜਗਤ ਦਿਖਾਇਆ।
0: ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ।
1: ਕਹੈ ਨਾਨਕ ਸਿਸਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੇ ਆਇਆ।
0: ਮਨ ਚਾਉ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ।
1: ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨ ਵਿਆਪੇ।
0: ਗੁਰ ਚਰਨ ਲਾਗੇ ਦਿਨ ਸਪਾਗੇ ਆਪਣਾ ਪਿਰ ਜਾਪੇ।
1: ਅਨਹਦ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ।
0: ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ।
1: ਏ ਸਰੀਰਾ ਮੇਰਿਆ ਇਸ ਜਗ ਮੈਂ ਆਏ ਕੈ ਕਿਆ ਤੁਧ ਕਰਮ ਕਮਾਇਆ।
0: ਏ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ।
1: ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਵਸਾਇਆ।
0: ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ।
1: ਕਹੈ ਨਾਨਕ ਇਹੋ ਸਰੀਰ ਪਰਵਾਨ ਹੋਆ ਜਿਨ ਸਤਗੁਰ ਸਿਉ ਚਿਤ ਲਾਇਆ।
0: ਏ ਨੇਤਰ ਹੋ ਮੇਰੇ ਹੋ ਹਰ ਤੁਮੇ ਜੋਤ ਤਰੀ ਹਰ ਬਿਨ ਅਵਰ ਨ ਦੇਖੋ ਕੋਈ।
1: ਹਰ ਬਿਨ ਅਵਰ ਨ ਦੇਖੋ ਕੋਈ ਨਦਰੀ ਹਰ ਨਿਹਾਲਿਆ।
0: ਇਹੋ ਵੀ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ।
1: ਗੁਰ ਪ੍ਰਸਾਦੀ ਬੁਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨ ਕੋਈ।

0: ਸਾਚੇ ਲਖ ਵਿਡਾਨੀ ਤਾਂ ਕੀ ਗਤ ਕਹੀ ਨਾ ਜਾਏ।
1: ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਤ।

ਸੱਚੇ ਜਿੱਥੇ ਸਦਾ ਸੱਚ ਤੇ ਆਵੇ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵੇ ਕਹੇ ਨਾਨਕ ਸੱਚ ਸੋਲਾ।

पंथ नानक गुर चरण लागे वजे अनहद तोरे। वाहिगुरु जी का खालसा।

0: ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਪ੍ਰਸਾਦ ਚੌਪਈ ਪਰਮਨੋ ਆਦਿਕ ਅੰਕਾਰਾ ਜਲ ਥਲ ਮਹੀ ਅਲਕੀ ਉਪਸਾਰਾ
2: ਆਖ ਪੁਰਖਾ ਭਗਤ ਅਬਨਾਸੀ ਲੋਕ ਚਤਰ ਦਸ ਜੋਤ ਪ੍ਰਕਾਸੀ
1: ਹਸ ਗੀਤ ਕੇ ਬੀ ਸਮਾਨਾ ਰਾਵ ਰੰਗ ਜੇ ਇਕ ਸਰ ਜਾਨਾ
2: ਅਦਵੈ ਅਲਖ ਪੁਰਖ ਅਭਗਾਮੀ ਸਭ ਘਟ ਘਟ ਕੇ ਅੰਤਰ ਜਾਮੀ
1: ਅਲਖ ਰੂਪ ਅਸ਼ੇ ਅਨਪੇਕਾ ਰਾਗ ਰੰਗ ਜੇ ਰੂਪ ਨਰੇਖਾ
2: ਵਰਨ ਚਿਹਨ ਸਭ ਹੂ ਤੇ ਨਿਆਰਾ ਆਦ ਪੁਰਖ ਅਦਵੈ ਅਵਕਾਰਾ
1: ਵਰਨ ਚੇਂ ਜੇ ਜਾਤ ਨਾ ਪਾਤਾ ਸਤਰ ਮਿਤਰ ਜੇ ਤਾਤ ਨਾ ਮਾਤਾ
2: ਸਤੇ ਦੂਰ ਸਵਣ ਤੇ ਮੇਰਾ ਜਲ ਥਲ ਮਹੀ ਅਲ ਜਾਏ ਵਸੇਰਾ
1: ਅਨ ਰੂਪ ਨਾਦ ਬਾਨੀ ਚਰਨ ਸਰਨ ਜੇ ਬਸ ਪਵਾਨੀ
2: ਬ੍ਰਹਮਾ ਵਿਸ਼ਨ ਅੰਤ ਨਹੀਂ ਪਾਇਓ ਨੇਤ ਨੇਤ ਮੁਖ ਚਾਰ ਬਤਾਇਓ
1: ਓਟ ਇੰਦਰ ਰੂਪ ਇੰਦਰ ਬਣਾਏ ਬ੍ਰਹਮਾ ਰੁਦ ਰੂਪ ਆਏ ਖਪਾਏ
2: ਲੋਕ ਚਤਰ ਦਸ
0: ਵਿੱਚ ਮਿਲਾਏ
1: ਦਾਨਵ ਦੇਵ ਨਿੰਦ ਪਾਰਾ ਗੰਧਰਵ ਜਸ਼ਰ ਚੇ ਸੁਬਚਾਰਾ
0: ਭੂਤ ਭਵਿੱਖ ਭਵਾਨ ਕਹਾਣੀ ਘਟ ਘਟ

काल सबन को करता रोग सोग दोखन को हरता एक चित जे

0: ਗੌੜੀ ਗੁਆਰੇਰੀ ਮਹੱਲਾ ਪੰਜਵਾਂ, ਜਾ ਕੇ ਵਸ ਖਾਨ ਸੁਲਤਾਨ, ਜਾ ਕੇ ਵਸ ਹੈ ਸਗਲ ਜਹਾਨ,
1: ਜਾਂ ਕਾ ਕੀਆ ਸਭ ਕਿਛ ਹੋਏ, ਤਿਸ ਤੇ ਬਾਹਰ ਨਾਹੀ ਕੋਏ,
0: ਕਹੋ ਬੇਨਤੀ ਆਪਣੇ ਸਤਿਗੁਰ ਪਾਹੇ, ਕਾਜ ਤੁਮਾਰੇ ਦੇ ਨਿਭਾਏ ਰਹਾਓ,
1: ਸਭ ਤੇ ਉਜਾਂ ਕਾ ਦਰਬਾਰ, ਸਗਲ ਭਗਤ ਜਾਂ ਕਾ ਨਾਮ ਆਧਾਰ,
0: ਵਿਆਪਤ ਪੂਰਨ ਤਨੀ, ਜਾ ਕੀ ਸੋਭਾ ਘਟਗਟ ਬਣੀ,
1: ਜਿਸ ਸਿਮਰਤ ਦੁਖ ਦੇਰਾ ਟਹੇ, ਜਿਸ ਸਿਮਰਤ ਜਮ ਕਿਛ ਨਾ ਕਹੇ,
0: ਜਿਸ ਸਿਮਰਤ ਹੋਤ ਸੂਕੇ ਹਰੇ, ਜਿਸ ਸਿਮਰਤ

ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਐਵੇਂ ਸਹਾਇ, ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੇ ਘਰ ਨੌਨਿ ਦਿਆ ਵੈ ਧਾਇ, ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਅੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇ ਗਵਾਈ, ਦੇਖ ਕੇ ਅਨਡਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚੁਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੇ ਚਿਤਾਵਨ ਕਾ ਸਦਕਾ, ਸਰਬ ਸੁਖ ਹੋਵੇ ਜਹਾਂ।

ਬਾਣੀਆਂ ਦੇ ਜਾਪ ਸੰਗਤੀ ਰੂਪ ਵਿੱਚ ਹੋਏ ਅੰਮ੍ਰਿਤ ਵੇਲੇ ਸਮੂਹ ਟਹਿਲੀਆਂ ਵੱਲੋਂ ਸਵਈਆਂ ਦੇ ਜਾਪ ਨਾਮ ਸਿਮਰਨ ਅਭਿਆਸ ਹੋਏ ਸਤਿਗੁਰੂ ਜੀ ਗੁਰਬਾਣੀ ਪੜ੍ਹਦਿਆਂ ਆਪ ਜੀ ਦੇ ਸਨਮੁੱਖ ਵਿਚਰਦਿਆਂ ਤੋਂ ਹੀ

ਆਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦਾ ਨਿਸ਼ਨਾਨ ਬਖਸ਼ਣਾ। ਆਪ ਜੀ ਦੇ ਹਜ਼ੂਰ ਆਪ ਜੀ ਦੇ ਦਰਕਰ ਦੇ ਸੇਵਕ ਸਰਦਾਰ

ਸ਼ਾਂਤੀ ਵਾਸਤੇ ਅਰਦਾਸ ਬੇਨਤੀ ਜੋਦੜੀ ਸਤਿਗੁਰੂ ਜੀਓ ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਕੜਾਹ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ ਕਿਰਪਾਲਤਾ ਕਰਨੀ ਸਤਿਗੁਰੂ ਜੀਓ ਆਪ ਜੀ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੈ ਨਾਨਕ ਨਾਮ ਚੜ੍ਹਦੀ ਕਲਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ।

ਅੰਤ ਨਾ ਪਾਵਤ ਦੇਵ ਸਵੈ ਮਨ ਇੰਦਰ ਮਹਾ ਸ਼ਿਵ ਯੋਗ ਕਰੀ ਫੁਨ ਬੇਦ ਬਿਰੰਚ ਵਿਚਾਰ ਰਹਿਆ ਹਰ ਜਾਪ ਨਾ ਛੱਡਿਓ ਏਕ ਕਰੀ ਮਥੁਰਾ ਜਨ ਕਉ ਪ੍ਰਭ ਦੀਨ ਦਿਆਲ ਹੈ ਸੰਗਤ ਸ੍ਰੇਸ਼ਟ ਨਿਹਾਲ ਕਰੀ ਰਾਮਦਾਸ ਗੁਰੂ ਜਗ ਤਾਰਨ ਕਉ ਗੁਰਜੋਤ ਅਰਜੁਨ ਮਾਹਿ ਤਰੀ ਰਾਮਦਾਸ ਗੁਰੂ ਜਗ ਤਾਰਨ ਕਉ ਗੁਰਜੋਤ ਅਰਜੁਨ ਮਾਹਿ ਤਰੀ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਇ ਨਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਆਇ।

ਸੱਜਣ ਸੱਚਾ ਪਾਤਸ਼ਾਹ ਸਿਰਸਾ ਹੰਦੈ ਸਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਸਤਨਾਮ।

ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਪੰਜਵਾਂ।

ਜਮ ਕੀ ਜਿਵੜੀ ਤੂੰ ਆਗੈ ਬੰਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਮਿਹਰਾਮਤ ਹੋਈ ਹੈ। ਸਤਿਗੁਰਾਂ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਨੂੰ ਸਾਰਿਆਂ ਨੂੰ ਬਿਰਾਜਮਾਨ ਹੋਣ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅਸਥਾਨਾਂ 'ਤੇ ਮਿਤੀ 28 ਤਰੀਕ ਤੋਂ ਆਰੰਭ ਹੋਏ ਜੋ ਅਖੰਡ ਕੀਰਤਨੀ ਜਥੇ ਵੱਲੋਂ ਗੁਰਮਤਿ ਸਮਾਗਮ, ਜਿਨ੍ਹਾਂ ਵਿੱਚ ਸਵੇਰੇ ਅੰਮ੍ਰਿਤ ਵੇਲੇ 3 ਵਜੇ ਤੋਂ ਨਾਮ ਸਿਮਰਨ ਅਭਿਆਸ ਆਰੰਭ ਹੁੰਦੇ ਹਨ। ਉਪਰੰਤ ਆਸਾ ਜੀ ਦੀ ਵਾਰ ਦਾ ਕੀਰਤਨ ਜੋ 10 ਵਜੇ ਤੱਕ ਹੁੰਦਾ ਹੈ, ਇਸੇ ਤਰੀਕੇ ਨਾਲ ਵੀਰਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਸ਼ਾਮ ਦੇ ਦੀਵਾਨ ਵੀ ਇਸੇ ਤਰੀਕੇ ਨਾਲ ਸੱਜਣਗੇ। ਆਪ ਸਮੂਹ ਸੰਗਤਾਂ ਨੇ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ ਜੀਓ। ਆਓ ਸ੍ਰੀ ਆਸਾ ਜੀ ਦੇ ਵਾਰ ਦੇ ਕੀਰਤਨ ਦੀ ਆਰੰਭਤਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Why,

0: ਨਾ ਜਾਪਣੇ
1: ਹਰਤਾ ਕੇ
0: ਪਰਵਾਰ ਕਰਾਏ ਸਾਖਤੀ ਫਿਰ ਆਪ ਕਰਾਏ ਮਾਰ ਇੱਕ ਨਕਲੀ ਜੰਜੀਰੀਆ ਇੱਕ ਤੁਰੀ ਚੜ੍ਹੇ ਬਿਸਿਆਰ

Back, back, back.

ਇੱਕ ਐਕੀ ਬਾਹਰੀ ਹੋਰ ਦੂਜੀ ਨਾਹੀਂ ਜਾ।

जो गज के बुलावे सोने।

ਬੋਲਾਂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾਂ ਹੋਈ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਏ, ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਾਵੇ ਧਾਏ, ਸਭ ਥਾਈਂ ਹੋਏ ਸਹਾਏ। ਦਸਵਾਂ ਪਾਤਸ਼ਾਹ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈਂ ਹੋਏ ਸਹਾਏ। ਦਸਾਂ ਪਾਤਸ਼ਾਹ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾ ਧਿਆਨ ਤਰਕੇ, ਖਾਲਸਾ ਜੀ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ, ਦੇਖ ਸਲਾਈ ਤੇਗ ਵਾਹੀ ਦੇਖ ਕੇ ਅੰਡਿੱਠ ਕੀਤਾ, ਤਿੰਨਾਂ ਪਿਆਰੇ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ, ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੇ ਨੇ ਧਰਮੇ ਸੀਸ ਦਿੱਤੇ, ਬੰਦ ਬੰਦ ਕਟਾਏ ਕੋਪਰਿਆਂ ਨੂੰ ਹੋਈਆਂ ਚਰਖੀਆਂ ਤੇ ਚੜੇ ਤਨਾਰਿਆਂ ਨਾਲ ਚੜਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਏ, ਤਿੰਨਾਂ ਦੀ ਪਾਵਨ ਕਮਾਈ ਦਾ ਧਿਆਨ ਤਰਕੇ, ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਧਿਆਨ ਤਰਕੇ, ਖਾਲਸਾ ਜੀ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਨਾਮ ਚਿੱਤ ਆਵੈ, ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਖ ਤੇਖ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ਼੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਮੁੰਗੇ, ਜੁਗੋ ਜੁਗ ਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਾਦਾ ਰਾਖਾ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਰੇ ਸਦਾ ਸਹਾਈ ਦਾ ਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਤਾਣ, ਨਿਓਟਿਆਂ ਦੀ ਓਟ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਜੋੜੀ ਬੇਨਤੀ ਹੈ, ਆਪ ਜੀ ਦੀ ਅਪਾਰ ਕਿਰਪਾ ਮਹਿਰਾਮਤ ਹੋਈ। ਅੰਮ੍ਰਿਤ ਵੇਲੇ ਦੇ ਜਵਾਨ ਸਜੇ ਸਦੇ ਜਵਾਨਾਂ ਵਿੱਚ ਅਖੰਡ ਕੀਰਤਨ ਜਥੇ ਵੱਲੋਂ ਆਸਾ ਕੀ ਵਾਰ ਦੇ ਕੀਰਤਨ ਦੀ ਹਾਜ਼ਰੀ ਭਰੇ ਗਈ, ਉਪਰੰਤ 6 ਪੌੜੀਆਂ ਅਨੰਦ ਸਾਹਿਬ ਦੇ ਬਾਣੀ ਜਾਪ ਹੋਏ ਜੀ। ਸਮੁੱਚੀ ਸੇਵਾ ਨਿਭਾਉਂਦਿਆਂ, ਬਾਣੀ ਪੜ੍ਹਦਿਆਂ, ਕੀਰਤਨ ਕਰਦਿਆਂ, ਸੇਵਾਵਾਂ ਨਿਭਾਉਂਦਿਆਂ, ਜਾਣੇ ਅਣਜਾਣੇ ਬੇਨਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ, ਆਪ ਜੀ ਬਖਸ਼ਣਹਾਰ ਹੋ, ਬਖਸ਼ ਲੈਣਾ ਕਿ ਤੂੰ ਸਮੱਤ ਬਖਸ਼ਿਸ਼ ਕਰਕੇ ਸ਼ੁੱਧ ਅਤੇ ਸ਼ੁੱਧ ਬਾਣੀ ਦੇ ਗਾਇਨ ਕਰਾਉਣੇ ਜੀ, ਆਪਣੀ ਸੇਵਾ ਆਪ ਲੈ ਲੈਣੀ, ਕਿਰਪਾ ਕਰਨੇ ਜੀ, ਸਮੁੱਚੀਆਂ ਸੰਗਤਾਂ ਦੇ ਸਿਰ ਅਤੇ ਮੇਰਾ ਪਰ ਹੱਥ ਰੱਖਣਾ ਜੀ, ਦਾਰਾਈਆਂ ਸੰਗਤਾਂ ਦੀਆਂ ਹਾਜ਼ਰੀ ਦਰ ਪ੍ਰਵਾਨ ਕਰਨੀਆਂ, ਤਿਲ ਫੁਲ ਭੇਟਾਂ ਮੰਦਰ ਪ੍ਰਵਾਨ ਕਰਨੇ, ਸਭਨਾਂ ਦੇ ਪਰਿਵਾਰਾਂ ਵਿੱਚ ਆਪਸੀ ਪਿਆਰ, ਮੇਲ ਮਿਲਾਪ, ਸਿੱਧਕ ਭਰੋਸਾ ਬਣਾਈ ਰੱਖਣਾ, ਸਮੁੱਚੀਆਂ ਸੰਗਤਾਂ ਨੂੰ ਆਪਣੇ ਦਿਲੋਂ ਕਰੋ ਗੁਰਸਿੱਖੀ, ਸਿੱਧਕ ਭਰੋਸਾ, ਨਾਮ ਬਾਣੀ ਦਾਤਾ ਬਖਸ਼ਿਸ਼ ਕਰਕੇ ਆਪਣੇ ਚਰਨਾਂ ਕਮਲਾਂ ਜੋੜ ਕੇ ਰੱਖਣਾ, ਸੇਵਾ ਸਵਰਨ ਅਤੇ ਬਾਣੀ ਬਾਣੀ ਦਾਤਾ ਬਖਸ਼ਿਸ਼ ਕਰਨੀ ਆ ਜੀ, ਚੜ੍ਹਦੀ ਕਲਾ ਵਿੱਚ ਰੱਖਣਾ ਜੀ। ਇਸ ਵੇਲੇ ਆਪ ਜੀ ਦੇ ਹਜ਼ੂਰ ਪੰਚਮ ਕੜਾ ਪ੍ਰਸ਼ਾਦ ਦੇਖ ਸੱਚ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨਿਆਂ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੇ ਜੀ। ਇਸ ਵੇਲੇ ਕਿਰਪਾ ਕਰੋ, ਪਵਿੱਤਰ ਹੁਕਮਾਂ ਬਖਸ਼ਿਸ਼ ਕਰਕੇ ਆਈਆਂ ਸੰਗਤਾਂ ਨੂੰ ਨਿਹਾਲ ਕਰੋ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੇ, ਸਰਬੱਤ ਦੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲੋ, ਜਿਨ੍ਹਾਂ ਮੇਰੇ ਆਪ ਜੀ ਦੇ ਨਾਮ 'ਚ ਤਿਆਵੈ, ਨਾਨਕ ਨਾਮ ਚੜ੍ਹਦੀ ਖਿਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆਗਿਆ ਪਹੀ ਅਕਾਲ ਕੀ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲਵੋ ਚਹੈ।

तुमरी शरण तुम्हारी आसा, तुम ही सजन सुहेले।

ਸਿੰਚੈ ਦਰਬ ਦੇਹੇ ਦੁਖ ਲੋਗ ਤੇਰੇ ਕਾਜ ਨਾ ਅਵਰਾ ਜੋਗ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅਪਾਰ ਕਿਰਪਾ ਮਹਿਰਾਮਤ ਹੋਈ। ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਆਪਸਰ ਸੰਗਤਾਂ ਨੇ ਆਸਾ ਕਈ ਵਾਰ ਦੇ ਕੀਰਤਨ ਸ਼ਰਵਣ ਕੀਤੇ। ਸਤਿਗੁਰ ਕਿਰਪਾ ਕਰਨ, ਸਾਡਾ ਗਾਵਿਆ ਸੁਣੇ ਆਪਣੇ ਦਰ ਉੱਤੇ ਪ੍ਰਵਾਨ ਕਰ ਲੈਣ। ਸਾਨੂੰ ਸਭਨਾਂ ਨੂੰ ਆਪਣੇ ਦਰੋਂ ਕੋਲੋਂ ਗੁਰਸਿੱਖੀ ਜੀਵਨ ਅਤੇ ਨਾਮ ਬਾਣੀ ਦਾਤਾ ਬਖਸ਼ਿਸ਼ ਕਰਨ। ਕੜਾਹ ਪ੍ਰਸ਼ਾਦ ਦੇਖ ਲੈਣ ਤੋਂ ਉਪਰੰਤ ਆਪ ਜੀ ਨੂੰ ਬੇਨਤੀ ਹੈ ਕਿ ਗੁਰੂ ਕੇ ਲੰਗਰ ਛਕਣ ਦੀ ਕਿਰਪਾਲਤਾ ਕਰਨੇ ਜੀ। ਆਓ ਹੁਣ ਕੁਛ ਸਮਾਂ ਸਤਨਾਮ ਵਾਹਿਗੁਰੂ ਦਾ ਜਾਪ ਕਰੀਏ ਜੀ, ਨਾਲ ਕੜਾਹ ਪ੍ਰਸ਼ਾਦ ਦੇਖ ਵਰਤੇਗੀ ਜੀ।